ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਇ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਆ ਜਹ ਡਿੱਠੇ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸ਼ੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਲਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਵਾਹਿਗੁਰੂ ਹੀ ਨਿਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਮਨਹਾ ਜ਼ਰੂਰੀ ਵਿਖੇ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਹੋਏ ਬਾਣੀ

ਕਰੋ ਸਿੱਖੀ ਸਦਕਾ ਭਰੋਸਾ ਨਾਮ ਦਾਨ ਬਖਸ਼ਣਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੇ ਸਫਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਭਾਵ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਬੰਥ ਸਭ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਆਪ ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀ ਮਾਨ ਸਾਹਿਤੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਪਰਕੇ ਪਾਵਨ ਬਾਣੀ ਸੋ ਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਆਓ ਸੰਧਿਆ ਸਮੇਂ ਦੀ ਮਾਨ ਦੀ ਆਰੰਭਤਾ ਕਰ ਰਹੇ ਨੇ ਸਤਿਕਾਰ ਯੋਗ ਬੱਚੇ, ਜੋ ਬੱਚੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਿੱਖਦੇ ਨੇ, ਉਹਨਾਂ ਪਾਸੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਖਜਾਨ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ, ਬੜਾ ਆਨੰਦਮਈ ਕੀਰਤਨ ਬੱਚਿਆਂ ਨੇ ਸਰਵਣ ਕਰਾਇਆ। ਸਾਰਿਆਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਬੱਚੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਕੀਰਤਨ ਦੀ ਸਿਖਲਾਈ ਲੈ ਰਹੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਥਰਕਣ, ਹੋਰ ਕੀਰਤਨ ਦੀਆਂ ਦਾਤਾਂ ਬੱਚਿਆਂ ਨੂੰ ਬਖਸ਼ਿਸ਼ ਕਰਨ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਹੋ ਰਿਹਾ ਹੈ, ਇਸ ਵਿੱਚ ਵੀ ਬੱਚਿਆਂ ਨੂੰ ਰਜਿਸਟਰ ਕਰਾਓ। ਜਿੰਨਾ ਹੁਣ ਤੱਕ ਬੱਚੇ ਰਜਿਸਟਰ ਨਹੀਂ ਕਰਾਏ, ਜ਼ਰੂਰ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈਂਦੇ ਨੇ, ਵੱਧ ਤੋਂ ਵੱਧ ਬਾਣੀਆਂ ਕੰਠ ਕਰਕੇ ਸੁਣਾਉਂਦੇ ਨੇ। ਜਿਹੜੇ ਬੱਚੇ ਗੁਰਬਾਣੀ ਕੰਠ ਕਰਕੇ ਸੁਣਾਉਂਦੇ ਨੇ ਉਹਨਾਂ ਬੱਚਿਆਂ ਨੂੰ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਵਿਸ਼ੇਸ਼ ਪ੍ਰਾਈਜ਼ ਦਿੱਤੇ ਜਾਂਦੇ ਨੇ। ਸੋ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਵਿੱਚ ਭਾਗ ਲੈ ਸਕਣ। ਆਓ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰਮਤਿ ਵਿਚਾਰਾਂ ਉਹਨਾਂ ਪਾਸੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ ਗੁਰੂ ਹੈ ਬਾਣੀ,

ਦੁੱਖ ਜਨ ਮਰ ਪਰ ਤਾਖੋ ਗੁਰੂ ਨਿਸਤਾਰੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੇਸਾਹੁ ਸੋ ਕਹੋ ਟਲ ਗੁਰ ਸਿਵੀਐ ਇਹਨੁ ਸਹਿਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਜੁਗੋ ਜੁਗਾ ਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਸੱਜੀ ਹੋਈ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਕਾਲੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਕੀਰਤਨ ਦੀ ਹਾਜ਼ਰੀ ਤੋਂ ਉਪਰੰਤ ਕੁਝ ਸਮਾਂ ਗੁਰਮਤਿ ਵਿਚਾਰਾਂ ਦੇ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਾਰਾਂ ਦੀ ਲੜੀਵਾਰ ਕਥਾ ਦੇ ਨਾਲ ਜੁੜਦੇ ਹੋਇਆ ਜੋ ਭਾਈ ਸਾਹਿਬ ਜੀ ਗੁਰੂ ਆਸ਼ੇ ਦੇ ਅਨੁਸਾਰ ਗੁਰੂ ਪ੍ਰੇਮ ਦੇ ਵਿੱਚੋਂ ਉਪਜੇ ਹੋਏ ਗਿਆਨ ਦੀ ਸਾਂਝ ਸਾਡੇ ਨਾਲ ਪਾਉਂਦੇ ਨੇ, ਉਹਦੇ ਨਾਲ ਨਾਲ ਗੁਰਬਾਣੀ ਦੇ ਪਾਵਨ ਬਚਨਾਂ ਦੀ ਸਾਂਝ, ਗੁਰੂ ਇਤਿਹਾਸ ਦੀ ਸਾਂਝ ਪਾਉਣ ਦਾ ਆਪਾਂ ਯਤਨ ਕਰਨਾ ਹੈ। ਕੁਝ ਰੋਜ਼ ਤੋਂ ਭਾਈ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਵਨ ਰਚਨਾ ਵਾਰ ਦੇ ਵਿੱਚ ਜੋ ਪੌੜੀ ਨੰਬਰ 19 ਨੰਬਰ ਪੌੜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ 12ਵੀਂ ਵਾਰ ਦੇ ਵਿੱਚੋਂ ਆਪਾਂ ਆਰੰਭ ਕੀਤੀ ਸੀ, ਉਸੇ ਹੀ ਲੜੀ ਨੂੰ ਅੱਗੇ ਤੋਰਨ ਦਾ ਆਪਾਂ ਨੇ ਯਤਨ ਕਰਨਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪੌੜੀ ਦੇ ਅੰਦਰ ਲਿਖਦੇ ਨੇ, ਧੰਨ ਗੁਰੂ ਗੁਰਸਿੱਖ ਧੰਨ ਆਦਿ ਪੁਰਖ ਆਦੇਸ਼ ਕਰਾਇਆ ਸਤਿਗੁਰ ਦਰਸ਼ਨ ਧੰਨ ਹੈ ਧੰਨ ਦਿਸ਼ਟ ਗੁਰ ਧਿਆਨ ਧਰਾਇਆ।

ਇਸ ਦੁਨੀਆਂ ਦੇ ਵਿੱਚ ਭਾਗਾਂ ਵਾਲਾ ਧੰਤਾ ਦੇ ਯੋਗ ਅਖਵਾਉਂਦਾ ਹੈ। ਸੋ ਪਹਿਲੀ ਗੱਲ ਭਾਈ ਗੁਰਦਾਸ ਜੀ ਨੇ ਜੋ ਦੱਸੀ ਸੀ ਕਿ ਗੁਰ ਧੰਨ ਗੁਰੂ ਗੁਰਸਿੱਖ ਧੰਨ ਆਦਿ ਪੁਰਖ ਆਦੇਸ਼ ਕਰਾਇਆ ਕਿ ਗੁਰੂ ਸਾਹਿਬ ਜੀ ਧੰਨ ਨੇ ਜਿਨ੍ਹਾਂ ਨੇ ਸੇਵਕ ਨੂੰ ਸਿੱਖ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਪਰਮਾਤਮਾ ਦੀ ਬੰਦਗੀ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ, ਉਸ ਮਾਲਕ ਨੂੰ ਨਮਸਕਾਰ ਕਿਵੇਂ ਕਰਨੀ ਹੈ ਕਿ ਉਸ ਸਜਦੇ ਦੇ ਨਾਲ ਉਸ ਨਮਸਕਾਰ ਦੇ ਨਾਲ ਪਰਮਾਤਮਾ ਦੀ ਪ੍ਰਸੰਨਤਾ ਮਿਲ ਜਾਵੇ, ਇਹ ਸਤਿਗੁਰੂ ਜੀ ਸਾਨੂੰ ਜਾਚ ਸਿਖਾਉਂਦੇ ਨੇ। ਦੂਜੇ ਬਚਨ ਅਸੀਂ ਭਾਈ ਗੁਰਦਾਸ ਜੀ ਦੇ ਪੜ੍ਹੇ ਨੇ ਕਿ ਸਤਿਗੁਰ ਦਰਸ਼ਨ ਧੰਨ ਹੈ, ਧੰਨ ਦ੍ਰਿਸ਼ਟ ਗੁਰ ਧਿਆਨ ਧਰਾਇਆ। ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਵੀ ਧੰਨ ਕਹਿੰਦੇ ਨੇ ਭਾਈ ਗੁਰਦਾਸ ਜੀ। ਭਾਈ ਜੀ ਦੇ ਬਚਨ ਨੇ ਕਿ ਸਤਿਗੁਰੂ ਦੇ ਦਰਸ਼ਨ ਧੰਨ ਨੇ, ਅਤੇ ਧੰਨ ਨੇ ਉਹ ਜਿਹੜੀ ਬਿਰਤੀ ਦੇ ਦ੍ਰਿਸ਼ਟੀ ਦੇ ਮਾਲਕ ਜਿਨ੍ਹਾਂ ਨੇ ਗੁਰੂ ਦੇ ਦੀਦਾਰ ਕਰਕੇ ਫਿਰ ਗੁਰੂ ਦੇ ਦਰ ਤੋਂ ਦੂਰ ਨਹੀਂ ਹੋਏ, ਇੱਕ ਵਾਰੀ ਗੁਰੂ ਦੇ ਦੀਦਾਰ ਕਰ ਲਏ ਅਤੇ ਫਿਰ ਗੁਰੂ ਵਾਲੇ ਹੋ ਕੇ ਇੱਥੇ ਰਹਿ ਗਏ, ਵਾਪਸ ਉਹ ਉਸ ਦੁਨੀਆਂ ਦੇ ਵਿੱਚ ਨਹੀਂ ਗਏ ਜਿਹੜੀ ਦੁਨੀਆਂ ਦੇ ਵਿੱਚੋਂ ਉਹ ਛੱਡ ਕੇ ਗੁਰੂ ਦੇ ਦਰ ਲੱਗੇ ਸਨ। ਗੁਰੂ ਦੇ ਦਰਸ਼ਨਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਾਣੀ ਦੇ ਅੰਦਰ ਵੀ ਸਾਨੂੰ ਬੇਅੰਤ ਪ੍ਰਮਾਣਾਂ ਦੇ ਰਾਹੀਂ ਗੁਰੂ ਦੇ ਦਰਸ਼ਨਾਂ ਦੀ ਗੱਲ ਜਿਹੜੀ ਉਹ ਗੁਰੂ ਸਾਹਿਬਾਨਾਂ ਨੇ ਸਮਝਾਈ ਹੈ। ਗੁਰ ਜੀ ਕੇ ਦਰਸ਼ਨ ਕਉ ਬਲ ਜਾਉਂ, ਜਪ ਜਪ ਜੀਵਾਂ ਸਤਿਗੁਰ ਨਾਉਂ। ਉੱਥੇ ਵੀ ਸਤਿਗੁਰੂ ਜੀ ਸਮਝਾਉਂਦੇ ਗੁਰੂ ਦੇ ਦਰਸ਼ਨਾਂ ਤੋਂ ਬਲਹਾਰ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਅਤੇ ਮੈਂ ਗੁਰੂ ਦੇ ਨਾਮ ਨੂੰ ਹੀ ਜਪਦਾ, ਗੁਰੂ ਤੋਂ ਬਿਨਾਂ ਮੈਂ ਕੋਈ ਹੋਰ ਨਹੀਂ ਜਪਦਾ। ਜਿਵੇਂ ਭੱਟ ਸਾਹਿਬਾਨ ਵੀ ਸਮਝਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਕਿਉਂਕਿ ਇਹ ਗੁਰੂ ਦੀ ਪ੍ਰੀਤੀ, ਇਹ ਗੁਰੂ ਦਾ ਜਾਪ, ਗੁਰੂ ਤੋਂ ਧੰਤਾ ਦੇ ਜਿਹੜੇ ਆ ਯੋਗ ਉਹੀ ਜਾਂਦਾ ਏ ਜਿਹੜਾ ਗੁਰੂ ਦੇ ਸਿਧਾਂਤ ਨੂੰ, ਗੁਰੂ ਦੇ ਪਿਆਰ ਨੂੰ, ਗੁਰੂ ਦੀ ਤਾਕਤ ਨੂੰ, ਗੁਰੂ ਦੀ ਸਮਰੱਥਾ ਨੂੰ ਜਾਣ ਲੈਂਦਾ ਹੈ। ਹੁਣ ਗੁਰੂ ਦੀ ਸਮਰੱਥਾ ਗੁਰੂ ਨਾਨਕ ਸਾਹਿਬ ਜੀ ਦੇ ਜਿਵੇਂ ਬਚਨ ਆਪਾਂ ਇੱਕ ਦਿਨ ਪੜ੍ਹੇ ਸੀ ਆਸਾ ਜੀ ਦੀ ਵਾਰ ਦੇ, ਕਿ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਗੁਰੂ ਦੀ ਤਾਕਤ ਕੀ ਹੈ, ਗੁਰੂ ਦੀ ਸਮਰੱਥਾ ਕੀ ਹੈ, ਉਹ ਫਿਰ ਕਦੀ ਵੀ ਗੁਰੂ ਦੇ ਦਰ ਤੋਂ ਦੂਰ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਉੱਥੇ ਤਿੰਨ ਸਲੋਕ ਅਸੀਂ ਪੜ੍ਹਦੇ ਹਾਂ ਆਸਾ ਜੀ ਦੀ ਵਾਰ ਦੇ ਆਰੰਭਕ ਪੌੜੀ ਦੇ ਨਾਲ, ਅਤੇ ਤਿੰਨੋਂ ਸਲੋਕ ਹੀ ਗੁਰੂ ਨਾਲ ਸੰਬੰਧਿਤ ਨੇ। ਪਹਿਲਾ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਲੋਕ ਨੇ ਰਚਨਾ ਹੈ, ਦੂਜਾ ਗੁਰੂ ਅੰਗਦ ਸਾਹਿਬ ਜੀ ਦਾ, ਅਤੇ ਤੀਜਾ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ। ਉੱਥੇ ਹੁਣ ਤਿੰਨਾਂ ਹੀ ਸਲੋਕਾਂ ਦੇ ਅੰਦਰ ਗੁਰੂ ਦੀ ਅਹਿਮੀਅਤ ਦਾ ਜ਼ਿਕਰ ਕੀਤਾ ਹੈ। ਪਹਿਲੇ ਸਲੋਕ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਗੁਰੂ ਦਾ ਦੀਦਾਰ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਜਿੰਨੀ ਵਾਰੀ ਵੀ ਗੁਰੂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਉਨਾ ਹੀ ਥੋੜ੍ਹਾ ਹੈ। ਕਿਉਂਕਿ ਸਤਿਗੁਰੂ ਦੇ ਵਿੱਚ ਇੰਨੀ ਤਾਕਤ ਹੈ ਕਿ ਇੱਕ ਖਿਨ ਦੇ ਵਿੱਚ ਹੀ ਉਹ ਜੀਵਾਂ ਨੂੰ ਦੀਦਾਰ ਦੇ ਕੇ ਉਹਨਾਂ ਦੇ ਅਵਗਣ ਕੱਟ ਕੇ ਗੁਣਾਂ ਵਾਲਾ ਬਣਾ ਦਿੰਦੇ ਨੇ। ਹੁਣ ਕਈ ਵਾਰੀ ਅਸੀਂ ਜੀਵਨ ਵਿੱਚ ਵਿਚਰਦੇ ਹਾਂ, ਜਦੋਂ ਇਹ ਗੁਰੂ ਦੇ ਪਿਆਰਿਆਂ ਕੋਲੋਂ ਬਚਨ ਸੁਣਦੇ ਹਾਂ ਗੁਰੂ ਵਾਲੇ ਬਣਨਾ ਚਾਹੀਦਾ, ਅਤੇ ਉਦੋਂ ਦੋ ਤਿੰਨ ਸਵਾਲ ਆਮ ਸਾਡੀ ਲੁਕਾਈ ਦੇ ਜਿਹਨ ਦੇ ਵਿੱਚ, ਸੋਚ ਦੇ ਵਿੱਚ ਆਉਂਦੇ ਨੇ। ਪਹਿਲਾ ਸਵਾਲ ਇਹ ਹੁੰਦਾ ਹੈ ਕਿ ਜਿਸ ਗੁਰੂ ਵਾਲੇ ਅਸੀਂ ਬਣਨਾ ਹੈ ਉਹ ਗੁਰੂ ਦੀ ਸਮਰੱਥਾ ਕੀ ਹੈ, ਗੁਰੂ ਕਰਦਾ ਕੀ ਹੈ। ਦੂਜਾ ਜਿਹੜਾ ਸਵਾਲ ਆਉਂਦਾ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ। ਤੀਜਾ ਸਵਾਲ ਅਸੀਂ ਇਹ ਕਰਦੇ ਕਿ ਜੇ ਗੁਰੂ ਵਾਲੇ ਨਾ ਬਣੀਏ ਤਾਂ ਸਾਡੇ ਜੀਵਨ ਦੇ ਵਿੱਚ ਨੁਕਸਾਨ ਕੀ ਹੋਵੇਗਾ। ਹੁਣ ਤਿੰਨਾਂ ਹੀ ਸਲੋਕਾਂ ਦੇ ਵਿੱਚ ਇਹ ਸਾਡੇ ਲੁਕਾਈ ਦੇ ਤਿੰਨੇ ਸਵਾਲਾਂ ਦੇ ਜਵਾਬ ਗੁਰੂ ਸਾਹਿਬਾਨ ਨੇ ਦਿੱਤੇ ਨੇ। ਪਹਿਲਾ ਸਵਾਲ ਇਹ ਹੈ ਕਿ ਗੁਰੂ ਕਰਦਾ ਕੀ ਹੈ, ਗੁਰੂ ਦਾ ਕਾਰਜ ਕੀ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਉਹਦਾ ਜਵਾਬ ਦਿੰਦੇ ਕਿ ਗੁਰੂ ਸਾਹਿਬ ਕਰਦੇ ਨੇ ਆਮ ਤੋਂ ਖਾਸ ਬਣਾ ਦਿੰਦੇ ਨੇ। ਵਿਕਾਰਾਂ ਵਿੱਚ, ਨਸ਼ਿਆਂ ਵਿੱਚ ਡਿੱਗੀਆਂ ਹੋਈਆਂ ਨੂੰ ਧਰਮ ਦੇ ਮਾਰਗ 'ਤੇ ਚਲਾ ਦਿੰਦੇ ਨੇ। ਅਤੇ ਆਪਾਂ ਜਦੋਂ ਇਤਿਹਾਸ ਵਿੱਚ ਪੜ੍ਹਦੇ ਤਾਂ

ਬੇਅੰਤ ਉਦਾਹਰਨਾਂ ਸਾਨੂੰ ਮਿਲਦੀਆਂ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਦੇ ਦਰ ਦੇ ਉਪਦੇਸ਼ ਨੂੰ ਸੁਣ ਲਿਆ, ਗੁਰੂ ਦੀ ਗੱਲ ਨੂੰ ਮੰਨ ਲਿਆ, ਗੁਰੂ ਦੇ ਦੀਦਾਰ ਕਰ ਲਏ, ਅਤੇ ਗੁਰੂ ਜੀ ਨੇ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਵੱਡੀ ਤਬਦੀਲੀ ਲੈ ਆਉਂਦੀ। ਅਸੀਂ ਚਾਹੇ 10 ਗੁਰੂ ਸਾਹਿਬਾਨ ਦੇ ਜੀਵਨ ਪੜ੍ਹਦੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ, ਅਤੇ ਜਿਸ ਵੀ ਗੁਰੂ ਦਾ ਇਤਿਹਾਸ ਅਸੀਂ ਪੜ੍ਹਾਂਗੇ ਉਹਦੇ ਵਿੱਚ ਅਨੇਕਾਂ ਹੀ ਸਾਖੀਆਂ ਸਾਨੂੰ ਇਸ ਗੱਲ ਦੀ ਉਦਾਹਰਨ ਦਿੰਦੀਆਂ ਕਿ ਦੇਖੋ ਕਿਵੇਂ ਕਿਵੇਂ ਉਧਾਰ ਕੀਤਾ ਇਹ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਦਾ। ਜਦੋਂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਵੀ ਬੇਅੰਤ ਸੰਗਤਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੋਲੋਂ ਅਗਵਾਈ ਪ੍ਰਾਪਤ ਕਰਕੇ ਜੀਵਨ ਨੂੰ ਸੁਵਾਰਿਆ, ਉਹਦੇ ਵਿੱਚ ਜਦੋਂ ਗੁਰੂ ਹਰਰਾਏ ਸਾਹਿਬ ਜੀ ਦੇ ਪਾਵਨ ਇਤਿਹਾਸ ਪੜ੍ਹਦੇ ਹਾਂ ਅਤੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਪਿਸ਼ਾਵਰ ਦੀ ਧਰਤੀ ਤੋਂ ਕੁਝ ਸਿੱਖ ਸੰਗਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦੀਦਾਰ ਕਰਨ ਵਾਸਤੇ ਆਉਂਦੀਆਂ, ਕਿਉਂਕਿ ਪਹਿਲਿਆਂ ਸਮਿਆਂ ਦੇ ਵਿੱਚ ਨਾ ਸੰਗਤਾਂ ਖਾਸ ਕਰਕੇ ਦੂਰ ਦੁਰਾਡੇ ਤੋਂ ਇੱਕ ਤਾਂ ਸੰਗਤ ਦੇ ਨਾਲ ਜਥੇ ਦੇ ਨਾਲ ਜਾਣਾ ਔਰਾ ਕੁਝ ਹੋਰ ਹੁੰਦਾ ਹੈ, ਆਨੰਦਮਈ ਸਮਾਂ ਬਣਦਾ ਹੈ। ਦੂਜਾ ਇੱਕ ਰਾਹ ਰਸਤੇ ਉਹੋ ਜਿਹੇ ਮਾਰਗ ਉਹੋ ਜਿਹਾ ਹੁੰਦਾ ਸੀ ਵੀ ਇਕੱਲੇ ਕਹਿਰੇ ਦਾ ਇੱਕ ਦੋ ਜਾਣਿਆਂ ਦਾ ਨਿਕਲਣਾ ਔਖਾ ਹੁੰਦਾ ਸੀ, ਜਥੇ ਦੇ ਰੂਪ ਦੇ ਵਿੱਚ ਜਾਣਾ, ਬਾਣੀ ਪੜ੍ਹਦਿਆਂ ਜਾਣਾ। ਇਸ ਤਰ੍ਹਾਂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਪਿਸ਼ਾਵਰ ਦਾ ਇਲਾਕਾ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ, ਉੱਥੋਂ ਸੰਗਤਾਂ ਇੱਕ ਜਥਾ ਬਣਾ ਕੇ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਦੀਦਾਰ ਕਰਨ ਵਾਸਤੇ ਤੁਰੀਆਂ ਨੇ। ਹੁਣ ਜਦੋਂ ਗੁਰੂ ਘਰ ਪਹੁੰਚਦੇ ਹਨ ਜੀ, ਜਿੱਥੇ ਸੰਗਤ ਦਾ ਬਹੁਤ ਇਕੱਠ ਹੋਵੇ, ਉੱਥੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਗੁਰੂ ਦੇ ਪਿਆਰ ਵਾਲੇ ਹੁੰਦੇ ਨੇ ਅਤੇ ਸਾਰੇ ਹੀ ਗੁਰੂ ਦੀ ਬਰਕਤ ਲੈਣ ਵਾਸਤੇ ਆਉਂਦੇ ਨੇ। ਉਸ ਇਕੱਠ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਵੀ ਸ਼ਾਮਿਲ ਹੋ ਜਾਂਦੇ, ਜਿਵੇਂ ਕੋਈ ਮਾੜੀ ਬਿਰਤੀ ਨੂੰ ਲੈ ਕੇ ਆਉਂਦਾ, ਕੋਈ ਚੋਰੀ ਕਰਨ ਆਉਂਦਾ ਹੈ, ਕੋਈ ਝਗੜਾ ਕਰਨ ਆਉਂਦਾ ਹੈ, ਕੋਈ ਕਈ ਤਰ੍ਹਾਂ ਦੀ ਬਿਰਤੀ ਲੈ ਕੇ ਆਉਂਦੇ ਨੇ। ਹੁਣ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵੱਲ ਇੱਧਰ ਚੱਲਣ ਲੱਗੇ ਨੇ ਅਤੇ ਉਸ ਜਥੇ ਦੀ ਜਾਣਕਾਰੀ ਇੱਕ ਮਿਲਦੀ ਹੈ, ਭਾਈ ਜਸਵੰਤ ਰਾਏ ਉਹਦਾ ਨਾਮ ਹੈ, ਚੋਰੀ ਦੀ ਲੱਤ ਹੈ ਉਹਨੂੰ, ਜਿੱਥੇ ਵੀ ਮੌਕਾ ਮਿਲਦਾ ਹੱਥ ਸਾਫ਼ ਕਰਦਾ ਹੈ, ਚੋਰੀ ਕਰਦਾ ਹੈ। ਹੁਣ ਮਨ ਦੇ ਵਿੱਚ ਸੋਚਿਆ, ਸੰਗਤ ਕੋਲੋਂ ਵੀ ਸੁਣਿਆ ਕਿ ਕੀਰਤਪੁਰ ਸਾਹਿਬ ਵਿਖੇ ਬਹੁਤ ਜਿਹੜੀਆਂ ਰੌਣਕਾਂ ਨੇ, ਸੰਗਤ ਹੁੰਦੀ ਉੱਥੇ ਕਾਫ਼ੀ, ਅਤੇ ਹੁਣ ਜਿੱਥੇ ਇਕੱਠ ਉੱਥੇ ਚੋਰ ਨੂੰ ਖੁਸ਼ੀ ਹੁੰਦੀ ਵੀ ਜਿੱਥੇ ਜ਼ਿਆਦਾ ਲੋਕ ਹੋਣਗੇ ਉੱਥੇ ਚੋਰੀ ਕਰਨੀ ਹੋਰ ਸੌਖੀ ਹੁੰਦੀ, ਜ਼ਿਆਦਾ ਉੱਥੇ ਚੋਰੀ ਦਾ ਮੌਕਾ ਮਿਲਦਾ ਹੈ। ਜਸਵੰਤ ਰਾਏ ਜੀ ਵੀ ਉਸ ਜਥੇ ਦੇ ਨਾਲ ਚੱਲ ਪਏ ਅਤੇ ਜਦੋਂ ਕੀਰਤਪੁਰ ਸਾਹਿਬ ਵਿਖੇ ਆਏ ਨੇ, ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚ ਗਏ ਅਤੇ ਜਿਵੇਂ ਆਪਾਂ ਦੇਖਦੇ ਨਾ, ਜਿਹੜੇ ਬੰਦੇ ਦੇ ਅੰਦਰ ਗੁਨਾਹ ਹੋਵੇ ਉਹ ਕਦੀ ਵੀ ਕਿਸੇ ਨਾਲ ਨਿਗਾਹ ਮਿਲਾ ਕੇ ਗੱਲ ਨਹੀਂ ਕਰਦਾ, ਉਹਦੇ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ। ਹੁਣ ਜਸਵੰਤ ਰਾਏ ਜੀ ਵੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਆਏ, ਦਰਬਾਰ ਵਿੱਚ ਸੰਗਤ ਦੇ ਨਾਲ ਆਏ ਨੇ, ਅਤੇ ਮਨ ਦੇ ਵਿੱਚ ਇਹ ਵਿਚਾਰ ਵੀ ਆ ਰਹੀ ਹੈ ਕਿ ਇਹ ਲੋਕ ਇੰਨੀ ਭਾਵਨਾ ਦੇ ਨਾਲ ਤੁਰੇ ਨੇ, ਰਸਤੇ ਵਿੱਚ ਵੀ ਗੁਰੂ ਦਾ ਜਸ ਗਾਉਂਦੇ ਆ ਰਹੇ ਨੇ, ਜਸਵੰਤ ਰਾਏ ਕੋਈ ਨਾ ਕੋਈ ਗੱਲ ਤਾਂ ਇਸ ਗੁਰੂ ਘਰ ਦੇ ਵਿੱਚ ਹੈ, ਗੁਰੂ ਦੇ ਵਿੱਚ ਕੋਈ ਨਾ ਕੋਈ ਕਲਾ ਤਾਂ ਹੈ, ਕੋਈ ਨਾ ਕੋਈ ਤਾਕਤ ਤਾਂ ਹੈ ਨਾ ਕਿ ਇਹ ਲੋਕ ਐਡੀ ਦੂਰ ਤੋਂ ਚੱਲ ਕੇ ਆਪਣਾ ਸਮਾਂ ਕੱਢ ਕੇ ਕਈ ਦਿਨ ਲੱਗ ਜਾਂਦੇ ਆਉਣ ਜਾਣ ਵਿੱਚ, ਕੀਮਤੀ ਕਮਾਈਆਂ ਦੇ ਵਿੱਚੋਂ ਪਟਾਵਾਂ ਲੈ ਕੇ ਆਏ ਨੇ, ਗੁਰੂ ਗੁਰੂ ਜਪ ਰਹੇ ਨੇ, ਇਹਨਾਂ ਨੂੰ ਕੋਈ ਦੁੱਖ ਦੀ ਸੁੱਖ ਦੀ ਨਹੀਂ, ਇਹ ਆਨੰਦ ਖੇੜਾ ਹੀ ਵੱਖਰਾ ਬਣਿਆ ਪਿਆ ਹੈ, ਕੋਈ ਨਾ ਕੋਈ ਗੱਲ ਹੈ, ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲ ਰਹੀਆਂ ਨੇ। ਫਿਰ ਮਨ ਵਿੱਚ ਵਿਚਾਰ ਆ ਗਈ ਕਿ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਤਾਂ ਜਾਣੀ ਜਾਣ ਮੰਨਾਂਗਾ, ਤਾਂ ਵੇਖਾਂਗਾ ਕਿ ਵਾਕਿਆ ਹੀ ਗੁਰੂ ਵਿੱਚ ਤਾਕਤ ਜੇ ਮੇਰੇ ਗੁਨਾਹਾਂ ਨੂੰ ਜਾਣ ਲੈਣ 'ਤੇ, ਜੇ ਮੇਰੇ ਅੰਦਰਲੀ ਜਾਣ ਲੈਣ 'ਤੇ। ਹੁਣ ਜਾਣੀ ਜਾਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਜਦੋਂ ਬੈਠੇ ਨੇ, ਸੰਗਤ ਆਈ ਹੈ, ਜਸਵੰਤ ਰਾਏ ਵੀ ਆਏ ਨੇ, ਅੱਖਾਂ ਨੀਵੀਆਂ ਨੇ, ਆ ਕੇ ਸੰਗਤ ਦੇ ਵਿੱਚ ਜਦੋਂ ਬੈਠ ਗਏ ਅਤੇ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਾਖੀ ਆਰੰਭ ਕਰ ਦਿੱਤੀ
ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਹੁਣ ਜਦੋਂ ਚੋਰੀ ਦੀ ਸਾਖੀ ਚਲਾ ਦਿੱਤੀ ਕਿ ਚੋਰੀ ਕਰਨੀ ਗੁਨਾਹ ਹੈ, ਸਾਰਾ ਸਮਝਾਉਣਾ ਸ਼ੁਰੂ ਕੀਤਾ ਅਤੇ ਜਸਵੰਤ ਰਾਏ ਦੇ ਅੰਦਰ ਖੜਕ ਗਈ ਕਿ ਲੱਗਦਾ ਗੁਰੂ ਜੀ ਮੇਰੇ ਅੰਦਰਲੀ ਵੇਦਨਾ ਨੂੰ ਜਾਣ ਗਏ ਨੇ। ਫਿਰ ਸੋਚਦਾ ਹੈ ਕਿ ਹੋ ਸਕਦਾ ਹੈ ਜਿਵੇਂ ਰੋਜ਼ਾਨਾ ਦਾ ਉਪਦੇਸ਼ ਕਰਦੇ ਨੇ ਅੱਜ ਵੀ ਉਸੇ ਹਿਸਾਬ ਦੇ ਨਾਲ ਲੜੀ ਨੂੰ ਆਰੰਭ ਕਰ ਲਿਆ ਹੋਵੇ, ਹੋ ਸਕਦਾ ਇਹ ਸੁਭਾਵਿਕ ਜੀ ਗੱਲ ਹੋਵੇ। ਮੈਂ ਤਾਂ ਮੰਨਾਂਗਾ ਜੇ ਮੇਰਾ ਨਾਂ ਲੈ ਕੇ ਮੈਨੂੰ ਕਹਿਣ, ਅਤੇ ਫਿਰ ਮੈਂ ਮੰਨਾਂਗਾ ਵੀ ਵਾਕਿਆ ਹੀ ਗੁਰੂ ਜੀ ਜਾਣਦੇ ਨੇ, ਮੇਰੇ 'ਤੇ ਹੀ ਗੱਲ ਲਾ ਕੇ ਰੱਖੀ ਹੈ। ਹੁਣ ਜਦੋਂ ਸੰਗਤ ਦੇ ਵਿੱਚ ਬੈਠੇ ਨੇ ਭਾਈ ਜਸਵੰਤ ਰਾਏ ਜੀ, ਸਤਿਗੁਰੂ ਜੀ ਨੇ ਸਾਖੀ ਸਾਂਝੀ ਕਰਦਿਆਂ ਕਰਦਿਆਂ ਚੋਰ ਦਾ ਕੰਮ ਚੰਗਾ ਨਹੀਂ, ਚੋਰੀ ਕਰਨੀ ਚੰਗੀ ਨਹੀਂ, ਸਮਾਜ ਵਿੱਚ ਇੱਜ਼ਤ ਨਹੀਂ ਰਹਿੰਦੀ, ਮਾਰ ਪੈਂਦੀ ਹੈ, ਜਮਾਂ ਦੇ ਦਰ 'ਤੇ ਮਾਰ ਪੈਂਦੀ, ਇਸ ਤਰ੍ਹਾਂ ਸਮਝਾਉਂਦਿਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਫਿਰ ਕਹਿਣ ਲੱਗੇ, ਕਿਉਂ ਜਸਵੰਤ ਰਾਏ ਜੀ, ਚੋਰੀ ਕਰਨੀ ਮਾੜੀ ਗੱਲ ਹੈ ਨਾ? ਜਦੋਂ ਇੰਨੀ ਗੱਲ ਕਹੀ, ਨਾਮ ਲਿਆ ਜਸਵੰਤ ਰਾਏ, ਅਤੇ ਜਸਵੰਤ ਰਾਏ ਜੀ ਦੌੜ ਕੇ ਚਰਨਾਂ 'ਤੇ ਢਹਿ ਪਏ। ਕਹਿਣ ਲੱਗੇ, ਮਹਾਰਾਜ ਜਿਵੇਂ ਔਗਣਾਂ ਨੂੰ ਜਾਣ ਗਏ ਜੀ, ਹੁਣ ਇੱਕ ਕਿਰਪਾ ਹੋਰ ਕਰ ਦਿਓ, ਇਹ ਬਖਸ਼ ਦਿਓ ਮੈਨੂੰ, ਮੇਰੇ ਔਗਣ ਨਿਕਲ ਜਾਣ, ਮੈਂ ਵੀ ਚੰਗਾ ਬਣ ਜਾਵਾਂ। ਹੁਣ ਗੁਰੂ ਦੇ ਘਰ ਦੇ ਵਿੱਚ ਆਇਆ ਅਤੇ ਚੋਰੀ ਕਰਨ ਵਾਸਤੇ ਸੀ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰ 'ਤੇ ਆ ਕੇ ਸਗੋਂ ਸਾਰੀਆਂ ਬੁਰਿਆਈਆਂ ਚੁਰਾ ਦਿੱਤੀਆਂ, ਆਪਣੇ ਅੰਦਰੋਂ ਖਤਮ ਕਰ ਦਿੱਤੀਆਂ। ਇਹ ਹੁਣ ਗੁਰੂ ਦੇ ਦੀਦਾਰ ਦੀ ਗੱਲ ਹੈ, ਗੁਰੂ ਦੇ ਦਰਸ਼ਨ ਕਰਕੇ ਭਾਈ ਜਸਵੰਤ ਰਾਏ ਜੀ ਦਾ ਜੀਵਨ ਬਦਲ ਗਿਆ। ਅਤੇ ਇੱਥੇ ਵੀ ਫਿਰ ਜਦੋਂ ਇੱਕ ਵਾਰੀ ਉਹਨੇ ਮੱਥਾ ਰੱਖ ਦਿੱਤਾ ਨਾ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਦਰਸ਼ਨ ਧਨ ਹੈ, ਧਨ ਦਿਸ਼ਟ ਗੁਰ ਧਿਆਨ ਧਰਾਇਆ। ਹੁਣ ਜਸਵੰਤ ਰਾਏ ਜੀ ਨੇ ਜੇ ਇੱਕ ਵਾਰੀ ਮੱਥਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਤੇ ਰੱਖਿਆ, ਫਿਰ ਪਰਤ ਕੇ ਚੁੱਕ ਕੇ ਦੁਨੀਆਂ ਵਾਲੇ ਪਾਸੇ ਨਹੀਂ ਗਏ। ਜਿੰਨਾ ਸਮਾਂ ਬਤੀਤ ਹੋਇਆ ਸੰਸਾਰ ਅੰਦਰ, ਗੁਰੂ ਬਾਣੀ ਦੇ ਵਿੱਚ, ਗੁਰੂ ਦ੍ਰਿਸ਼ਟੀ ਦੇ ਅੰਦਰ, ਗੁਰੂ ਗਿਆਨ ਦੇ ਅੰਦਰ ਉਹਨਾਂ ਨੇ ਬਤੀਤ ਕੀਤਾ ਹੈ। ਜੋ ਅਸੀਂ ਵਿਚਾਰ ਸਾਂਝੀ ਕਰ ਰਹੇ ਸਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਗੁਰੂ ਦੇ ਕਾਰਜ ਦੀ ਗੱਲ ਕਰਦਿਆਂ ਦੱਸਦੇ ਕਿ ਗੁਰੂ ਦਾ ਕਾਰਜ ਹੀ ਇਹ ਹੈ, ਗੁਰੂ ਦਾ ਕੰਮ ਹੀ ਇਹ ਹੈ ਕਿ ਔਗਣਾਂ ਦੇ ਵਿੱਚ ਫਸਿਆਂ ਹੋਇਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ, ਪਰਮਾਤਮਾ ਦੇ ਦਰ 'ਤੇ ਕਿਵੇਂ ਮੱਥਾ ਟੇਕਣਾ, ਕਿਵੇਂ ਬੰਦਗੀ ਕਰਨੀ, ਕਿਵੇਂ ਸੁਰਖਰੂ ਹੋਣਾ ਹੈ, ਇਹ ਗੁਰੂ ਜੀ ਨੇ ਦਰਸਾਉਣਾ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਪਹਿਲੇ ਸਲੋਕ ਵਿੱਚ ਹੀ ਇਹ ਕਹਿੰਦੇ ਨੇ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਤਾਂ ਸੀ ਗੁਰੂ ਦਾ ਕਾਰਜ ਕਿ ਗੁਰੂ ਜੀ ਕਰਦੇ ਕੀ ਹੈ। ਹੁਣ ਦੂਜਾ ਸਵਾਲ ਜਿਹੜਾ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ, ਗੁਰੂ ਦੀ ਤਾਕਤ ਕਿੱਥੋਂ ਤੱਕ ਹੈ? ਅਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਭਲਿਆ ਇਹਦਾ ਜਵਾਬ ਅਸੀਂ ਦਿੰਦੇ ਹਾਂ ਤੁਹਾਨੂੰ, ਕਿਉਂਕਿ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਦੀ ਅਜ਼ਮਤ ਨੂੰ ਦੇਖਿਆ ਹੈ। ਕਿਉਂਕਿ ਭਾਈ ਲਹਿਣਾ ਜੀ ਦੇ ਰੂਪ ਅੰਦਰ, ਆਪਾਂ ਕੱਲ੍ਹ ਵੀ ਸਾਖੀਆਂ ਸਾਂਝੀਆਂ ਕੀਤੀਆਂ ਸੀ ਕਿ ਭਾਈ ਲਹਿਣਾ ਜੀ ਨੇ ਗੁਰੂ ਦੀ ਅਜ਼ਮਤ ਨੂੰ ਦੇਖ ਲਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਅੰਦਰ, ਕਿ ਗੁਰੂ ਦੀ ਅਜ਼ਮਤ ਕੀ ਹੈ, ਗੁਰੂ ਦੀ ਸਮਰੱਥਾ ਕੀ ਹੈ। ਤਾਂ ਹੀ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਫਿਰ ਉਹਨਾਂ ਕਿਹਾ ਸੀ, ਜਿਸ ਪਿਆਰੀ ਸੀ ਉਹਨੇ ਤਿਸ ਆਗੈ ਮਰ ਚੱਲੀਏ, ਧਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਹੁਣ ਗੁਰੂ ਅੰਗਦ ਸਾਹਿਬ ਜੀ ਦੂਜੇ ਸਲੋਕ ਦੇ ਅੰਦਰ ਫਿਰ ਇਸ ਗੱਲ ਦੀ ਪ੍ਰੋੜਤਾ ਕਰਦੇ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ। ਉਹਨਾਂ ਨੇ ਫਿਰ ਬਚਨ ਸਾਂਝੇ ਕੀਤੇ, ਕਹਿਣ ਲੱਗੇ ਕਿ ਦੇਖੋ, ਦੁਨੀਆਂ ਦੇ ਵਿੱਚ ਰਾਤ ਕਿੰਨੀ ਵੀ ਹਨੇਰੀ ਹੋਵੇ, ਕਿੰਨਾ ਵੀ ਹਨੇਰਾ ਉੱਥੇ ਕਿਉਂ ਨਾ ਹੋਵੇ, ਕਾਲੀ ਬੋਲੀ ਰਾਤ ਕਿਉਂ ਨਾ ਹੋਵੇ, ਪਰ ਜਦੋਂ ਚੰਦਰਮਾ ਚੜ੍ਹਦਾ ਏ, ਆਕਾਸ਼ ਦੇ ਵਿੱਚ ਦਿਖਾਈ ਦਿੰਦਾ ਏ, ਉਸ ਵੇਲੇ ਸਾਰਾ ਹੀ ਹਨੇਰਾ ਜਿਹੜਾ ਉਹ ਦੂਰ ਹੋ ਜਾਂਦਾ, ਧਰਤੀ 'ਤੇ ਤੁਰੀ ਜਾਂਦੀ ਕੀੜੀ ਤੱਕ ਵੀ ਉਸ ਵੇਲੇ ਦਿਖਾਈ ਦਿੰਦੀ ਜਦੋਂ ਪੂਰੇ ਸਰੂਪ ਦੇ ਵਿੱਚ ਚੰਦਰਮਾ ਆਕਾਸ਼ ਦੇ ਵਿੱਚ ਚਮਕਦਾ ਏ। ਫਿਰ ਦੂਜੀ ਗੱਲ ਸੂਰਜ ਦੀ ਕੀਤੀ ਕਿ ਸੂਰਜ ਦੀ ਰੌਸ਼ਨੀ ਦੇਖੋ, ਇੱਕ ਸੂਰਜ ਦੀ ਰੌਸ਼ਨੀ ਸਾਨੂੰ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ਅਤੇ ਸਤਿਗੁਰੂ ਜੀ ਨੇ ਫਿਰ ਸਮਝਾਇਆ, ਕਹਿੰਦੇ ਇਹੋ ਜੇ ਸੈਂਕੜੇ ਚੰਦਰਮਾ ਅਤੇ ਹਜ਼ਾਰਾਂ ਸੂਰਜ ਵੀ ਚੜ੍ਹ ਜਾਣ, ਤਾਂ ਵੀ ਉਹ ਅਗਿਆਨਤਾ ਦਾ ਹਨੇਰਾ ਜਿਹੜਾ ਮਨੁੱਖਤਾ ਦੇ ਹਿਰਦੇ ਦੇ ਵਿੱਚ ਹੈ ਨਾ,
ਉਹ ਇਹ ਸਾਰੇ ਚੰਦਰਮਾ ਅਤੇ ਸੂਰਜ ਸੈਂਕੜੇ ਹਜ਼ਾਰਾਂ ਮਿਲ ਕੇ ਵੀ ਦੂਰ ਨਹੀਂ ਕਰ ਸਕਦੇ। ਪਰ ਸਤਿਗੁਰੂ ਵਿੱਚ ਇਹ ਤਾਕਤ ਹੈ ਕਿ ਸਤਿਗੁਰੂ ਦਾ ਗਿਆਨ ਉਹ ਹਿਰਦੇ ਵਿਚਲੀ ਅਗਿਆਨਤਾ ਨੂੰ ਬਾਹਰ ਕੱਢ ਦਿੰਦਾ ਏ। ਇਸ ਕਰਕੇ ਗੁਰੂ ਨੂੰ ਧੰਨ ਕਹਿਣਾ ਹੈ ਅਸੀਂ, ਕਿਉਂਕਿ ਜਿੱਥੇ ਹੁਣ ਹਿਰਦੇ ਦਾ ਅਗਿਆਨ ਹੈ, ਅਗਿਆਨਤਾ ਦਾ ਹਨੇਰਾ ਏ, ਇਹਨੂੰ ਬਾਹਰੀ ਕੋਈ ਲਾਈਟ, ਕੋਈ ਬਲਬ, ਕੋਈ ਟਿਊਬ, ਕੋਈ ਚੰਦਰਮਾ, ਸੂਰਜ ਦੀ ਰੌਸ਼ਨੀ ਇਹ ਸਾਡੇ ਹਿਰਦੇ ਦੀ ਅਗਿਆਨਤਾ ਨੂੰ ਦੂਰ ਨਹੀਂ ਕਰ ਸਕਦੇ। ਉੱਥੇ ਕੇਵਲ ਅਤੇ ਕੇਵਲ ਗੁਰੂ ਦੇ ਗਿਆਨ ਨੇ ਪ੍ਰਕਾਸ਼ ਕਰਕੇ, ਚਾਨਣ ਕਰਕੇ ਅੰਦਰੋਂ ਹਨੇਰਾ ਦੂਰ ਕਰਨਾ ਹੈ। ਅਤੇ ਕਹਿਣ ਲੱਗੇ ਇਹ ਕੇਵਲ ਅਤੇ ਕੇਵਲ ਤਾਕਤ ਗੁਰੂ ਦੇ ਵਿੱਚ ਹੈ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਅਤੇ ਸਤਿਗੁਰੂ ਜੀ ਸਮਝਾਉਂਦੇ ਨੇ, ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਿ ਇੰਨਾ ਕੁਝ ਹੁੰਦਿਆਂ ਹੋਇਆਂ ਵੀ, ਸੈਂਕੜੇ ਹਜ਼ਾਰਾਂ ਸੂਰਜ ਚੰਦਰਮਾ ਰਲ ਕੇ ਵੀ ਮਨੁੱਖ ਦੇ ਹਿਰਦੇ ਦੀ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਕਰ ਸਕਦੇ। ਉਹ ਕੇਵਲ ਅਤੇ ਕੇਵਲ ਗੁਰੂ ਦਾ ਗਿਆਨ ਹੀ ਉੱਥੇ ਸਾਨੂੰ ਜਿਹੜਾ ਰੌਸ਼ਨੀ ਦੇ ਕੇ ਅਤੇ ਚਾਨਣ ਬਖਸ਼ਦਾ ਹੈ। ਇਸੇ ਕਰਕੇ ਭੱਟ ਸਾਹਿਬਾਨਾਂ ਨੇ ਵੀ ਸਮਝਾਇਆ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਉਹ ਅਗਿਆਨਤਾ ਦਾ ਹਨੇਰਾ ਅੰਦਰੋਂ ਦੂਰ ਨਹੀਂ ਹੁੰਦਾ। ਸਤਿਗੁਰੂ ਜੀ ਦੀ ਪਹੁੰਚ ਉੱਥੋਂ ਤੱਕ ਹੈ ਜਿੱਥੇ ਹਜ਼ਾਰਾਂ ਸੂਰਜ ਚੰਦਰਮਾ ਵੀ ਜਿਹੜੇ ਪਹੁੰਚ ਨਹੀਂ ਕਰ ਸਕਦੇ। ਤੀਜਾ ਸਵਾਲ ਜਿਹੜਾ ਸੀ ਉਹ ਸਾਡੇ ਮਨਾਂ ਦੇ ਵਿੱਚ ਹੁੰਦਾ ਹੈ ਕਿ ਗੁਰੂ ਵਾਲੇ ਨਹੀਂ ਬਣਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਘਾਟ ਕਿਹੜੀ ਆਵੇਗੀ, ਨੁਕਸਾਨ ਕੀ ਹੋਵੇਗਾ। ਅਤੇ ਗੁਰੂ ਨਾਨਕ ਸਾਹਿਬ ਜੀ ਫਿਰ ਤੀਜੇ ਸਲੋਕ ਦੇ ਅੰਦਰ ਇਹ ਉਦਾਹਰਣ ਦੇ ਕੇ ਸਮਝਾਉਂਦੇ ਨੇ। ਕਹਿਣ ਲੱਗੇ ਦੇਖੋ ਭਾਈ, ਜਿਵੇਂ ਇੱਕ ਕਿਸਾਨ ਖੇਤੀਬਾੜੀ ਕਰਦੇ ਆ, ਤਿਲਾਂ ਦੀ ਖੇਤੀ ਕਰਦਾ ਹੈ, ਪੈਲੀ ਨੂੰ ਖੇਤ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਹੁੰਦਾ ਹੈ, ਵੱਤਰ ਲਿਆ ਕੇ ਉਹਨੂੰ ਵਾਹੁੰਦਾ ਹੈ, ਮਿੱਟੀ ਨੂੰ ਬਰੀਕ ਕਰਦਾ ਹੈ, ਫਿਰ ਤਿਲ ਬੀਜਦਾ ਹੈ। ਜਦੋਂ ਤਿਲਾਂ ਦੀ ਖੇਤੀ ਬੀਜਦੇ, ਫਿਰ ਜਦੋਂ ਉਹ ਵੱਡੀ ਹੁੰਦੀ ਹੈ, ਪਰਵਰਿਸ਼ ਵੀ ਉਹਦੀ ਕਰਦਾ, ਸੰਭਾਲ, ਪਾਣੀ, ਦਵਾਈ, ਖਾਦ, ਸਾਰਾ ਕੁਝ ਸਮੇਂ ਨਾਲ ਉਹਦਾ ਧਿਆਨ ਰੱਖਣਾ, ਬੜੇ ਪਿਆਰ ਦੇ ਨਾਲ ਉਹ ਖੇਤੀ ਜਿਹੜੀ ਪਾਲੀ ਜਾਂਦੀ ਹੈ। ਜਿਵੇਂ ਸਿਆਣੇ ਕਹਿੰਦੇ ਨੇ ਕਿ ਜ਼ਿਮੀਂਦਾਰ ਆਪਣੀ ਔਲਾਦ ਦੇ ਵਾਂਗ ਖੇਤੀ ਨੂੰ ਪਿਆਰ ਕਰਦਾ ਹੈ ਅਤੇ ਪਾਲਦਾ ਹੈ, ਜਿਵੇਂ ਬੱਚਿਆਂ ਨੂੰ ਪਾਲਦਾ ਹੈ ਨਾ ਇਨਸਾਨ, ਇਸ ਤਰ੍ਹਾਂ ਕਿਸਾਨ ਜਿਹੜਾ ਉਹ ਪਿਆਰ ਦੇ ਨਾਲ ਖੇਤੀ ਨੂੰ ਪਾਲਦਾ ਹੈ। ਹੁਣ ਪਿਆਰ ਦੇ ਨਾਲ ਅਤੇ ਉਦਮ ਨਾਲ ਪਾਲੀ ਹੋਈ ਖੇਤੀ ਤਿਲਾਂ ਦੀ, ਜਦੋਂ ਵੱਡੇ ਹੁੰਦੇ ਨੇ ਬੂਟੇ, ਉਹਨਾਂ ਨੂੰ ਫੁੱਲ ਲੱਗਦੇ ਨੇ, ਫੁੱਲਾਂ ਤੋਂ ਫਿਰ ਫਲ ਲੱਗਦੇ ਨੇ ਡੋਡੀਆਂ ਦੇ ਰੂਪ ਅੰਦਰ, ਉਹਦੇ ਵਿੱਚ ਤਿਲ ਪੈਦਾ ਹੁੰਦੇ ਨੇ, ਅਤੇ ਜਿਨ੍ਹਾਂ ਦੇ ਵਿੱਚ ਤਾਂ ਤਿਲ ਸਾਬਤ ਨੇ, ਬੀਜ ਚੰਗੇ ਨੇ, ਉਹਨਾਂ ਨੂੰ ਤਾਂ ਕਿਸਾਨ ਕੱਟ ਕੇ ਆਪਣੇ ਘਰ ਦੇ ਵਿੱਚ ਵੀ ਲੈ ਕੇ ਜਾਂਦਾ ਹੈ, ਅਤੇ ਉਹਦਾ ਧਿਆਨ ਵੀ ਪੱਕਣ ਤੱਕ ਰੱਖਦਾ ਹੈ ਕਿ ਕੋਈ ਨੁਕਸਾਨ ਨਾ ਹੋਵੇ ਇਹਦਾ, ਕੋਈ ਬਿਮਾਰੀ ਨਾ ਪੈ ਜਾਵੇ, ਕੋਈ ਇਹਨੂੰ ਚੋਰੀ ਨਾ ਕਰਕੇ ਲੈ ਜਾਵੇ, ਸਮੇਂ ਦੀ ਲੋੜ ਮੁਜਬ ਜੋ ਉਹਦੀਆਂ ਲੋੜੀਂਦੀਆਂ ਗੱਲਾਂ ਨੇ ਉਹਦਾ ਧਿਆਨ ਰੱਖਦਾ ਹੈ। ਅਤੇ ਫਿਰ ਉਹ ਜਦੋਂ ਖੇਤੀ ਪੱਕਦੀ, ਉਹਨੂੰ ਕੱਟ ਕੇ ਪਿਆਰ ਦੇ ਨਾਲ ਤਿਲਾਂ ਦੀ ਖੇਤੀ ਨੂੰ ਘਰ ਵਿੱਚ ਲੈ ਜਾਂਦਾ ਹੈ। ਪਰ ਨਾਲ ਗੁਰਦੇਵ ਜੀ ਦੱਸਦੇ ਕਿ ਕਿਸਾਨ ਉਹ ਖੇਤੀ ਨੂੰ ਕੱਟ ਕੇ ਆਪਣੇ ਘਰ ਖੜਦਾ ਏ ਜਿਨ੍ਹਾਂ ਦੇ ਵਿੱਚ ਬੀਜ ਤਿਲਾਂ ਦੇ ਪੱਕ ਜਾਂਦੇ ਨੇ, ਬਣ ਜਾਂਦੇ ਨੇ, ਪੱਕ ਜਾਂਦੇ ਨੇ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਤਿਲਾਂ ਦੀ ਖੇਤੀ ਵੱਡੀ ਵੀ ਹੁੰਦੀ ਹੈ, ਉਹਨੂੰ ਫੁੱਲ ਵੀ ਲੱਗਦੇ ਨੇ, ਫਲ ਵੀ ਪੈਂਦਾ ਡੋਡੀਆਂ ਦੇ ਵਿੱਚ, ਅਤੇ ਫਿਰ ਉਹ ਰਾਖ ਬਣ ਜਾਂਦਾ, ਸਵਾਹ ਬਣ ਜਾਂਦਾ, ਬੀਜ ਉਹਦੇ ਵਿੱਚ ਸਾਬਤ ਨਹੀਂ, ਕੋਈ ਬਿਮਾਰੀ ਲੱਗ ਜਾਵੇ ਜਾਂ ਕੋਈ ਕਾਰਨ ਹੋ ਜਾਵੇ, ਉਹ ਸਵਾਹ ਬਣ ਜਾਂਦੇ, ਤਿਲ ਸਾਬਤ ਨਹੀਂ ਰਹਿੰਦੇ ਉਹਦੇ ਵਿੱਚ, ਉਹਨੂੰ ਬੁਆੜ ਖੇਤੀ ਕਿਹਾ ਜਾਂਦਾ ਹੈ। ਅਤੇ ਸਤਿਗੁਰੂ ਜੀ ਉਹ ਬੁਆੜ ਖੇਤੀ ਦਾ ਜ਼ਿਕਰ ਕਰਦਿਆਂ ਕਹਿੰਦੇ ਜਿਨ੍ਹਾਂ ਵਿੱਚ ਤਾਂ ਤਿਲ ਸਾਬਤ ਨਹੀਂ, ਕਿਸਾਨ ਉਹਨੂੰ ਤਾਂ ਖੁਸ਼ੀ ਨਾਲ ਕੱਟ ਕੇ ਲੈ ਜਾਂਦਾ, ਉਹਨਾਂ ਦਾ ਮਾਲਕ ਬਣਦਾ ਹੈ, ਪਰ ਜਿਹੜੇ ਬੁਆੜ ਤਿਲ ਹੋ ਜਾਵਣ ਉਹਨਾਂ ਦਾ ਫਿਰ ਕਿਸਾਨ ਵੀ ਮਾਲਕ ਨਹੀਂ ਬਣਦਾ, ਉਹ ਖੇਤੀ 'ਚ ਛੱਡ ਦਿੰਦਾ ਹੈ ਵੀ ਇਹ ਤਾਂ ਨਿਫਲੀ ਰਹਿ ਗਈ, ਇਹਨੂੰ ਤਾਂ ਫਲ ਕੋਈ ਨਹੀਂ ਪਿਆ, ਫਿਰ ਉਹਦਾ ਖਿਆਲ ਵੀ ਨਹੀਂ ਰੱਖਦਾ, ਜਿਹੜਾ ਮਰਜ਼ੀ ਉਹਨੂੰ ਕੱਟ ਵੱਢ ਕੇ ਲੈ ਜਾਵੇ, ਕਿਸਾਨ ਰੋਕਦਾ ਵੀ ਨਹੀਂ ਫਿਰ ਉਹਨੂੰ, ਕਿਉਂਕਿ ਉਹਦੇ ਨਾਲ ਕੋਈ ਹੇਜ, ਕੋਈ ਪਿਆਰ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਇਹ ਤਿਲਾਂ ਦੀ ਖੇਤੀ ਦੀ ਉਦਾਹਰਣ ਦੇ ਕੇ ਦੱਸਿਆ ਕਿ ਜਿਹੜੇ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਨਹੀਂ ਚੇਤਦੇ, ਗੁਰੂ ਵਾਲੇ ਨਹੀਂ ਬਣਦੇ,
ਇਸ ਸੰਸਾਰ ਵਿੱਚ ਉਹ ਜੀਵਨ ਬਤੀਤ ਕਰਦੇ ਸੰਸਾਰ ਰੂਪੀ ਖੇਤ ਦੇ ਵਿੱਚ ਅਤੇ ਉਹਨਾਂ ਦੀ ਹਾਲਤ ਉਹ ਬਵਾੜ ਤਿਲਾਂ ਵਰਗੀ ਹੁੰਦੀ ਜਿਨ੍ਹਾਂ ਦੇ ਵਿੱਚ ਫਲ ਜਿਹੜਾ ਨਹੀਂ ਬਣਦਾ ਅਤੇ ਜੇ ਫਲ ਨਹੀਂ ਬਣਦਾ ਤਾਂ ਕਿਸਾਨ ਉਹਨੂੰ ਆਪਣੇ ਘਰ ਨਹੀਂ ਲੈ ਕੇ ਜਾਂਦਾ, ਉਹਦੇ ਸੌ ਮਾਲਕ ਬਣ ਜਾਂਦੇ ਨੇ ਜਿਹੜਾ ਮਰਜ਼ੀ ਉਹਨੂੰ ਚੱਕ ਕੇ ਲੈ ਜਾਵੇ, ਮਾਲਕ ਕੋਈ ਇਤਰਾਜ਼ ਵੀ ਨਹੀਂ ਕਰਦਾ ਉਹਨਾਂ ਦੇ ਉੱਪਰ ਤੁਸੀਂ ਕਿਉਂ ਲੈ ਕੇ ਚੱਲੇ ਹੋ। ਇਸੇ ਤਰ੍ਹਾਂ ਹੀ ਇਹ ਬਵਾੜ ਤਿਲਾਂ ਵਰਗੀ ਜਿਹੜੀ ਜੀਵਨ ਹੈ ਮਨੁੱਖਾਂ ਦੇ, ਉਹ ਫਿਰ ਪਰਮਾਤਮਾ ਉਹਨਾਂ ਦਾ ਵਾਰਸ ਨਹੀਂ ਬਣਦਾ, ਕਦੀ ਵਿਕਾਰਾਂ ਦੇ ਵਿੱਚ, ਕਦੀ ਕਿਸੇ ਵਿਕਾਰ ਦੇ ਵਿੱਚ ਖੁਆਰ ਹੁੰਦੇ ਨੇ, ਕਦੀ ਉਹਨਾਂ ਦਾ ਕਾਮ ਕ੍ਰੋਧ ਲੋਭ ਮੋਹ ਜਿਹੜਾ ਮਰਜ਼ੀ ਉਹਨਾਂ ਦਾ ਮਾਲਕ ਬਣ ਜਾਂਦਾ ਹੈ, ਕਦੀ ਮੋਹ ਨੇ ਆ ਕੇ ਉਹਨਾਂ 'ਤੇ ਕਬਜ਼ਾ ਕਰ ਲਿਆ, ਕਦੀ ਕ੍ਰੋਧ ਨੇ ਆ ਕੇ ਉਹਨਾਂ ਲੋਕਾਂ 'ਤੇ ਕਬਜ਼ਾ ਕਰ ਲਿਆ, ਕਦੀ ਚੋਰੀ ਦੀ ਆਦਤ ਨੇ ਕਰ ਲਿਆ, ਕਦੀ ਨਿੰਦਿਆ ਚੁਗਲੀ ਨੇ ਆ ਕੇ ਕਬਜ਼ਾ ਕਰ ਲਿਆ, ਕਿਉਂਕਿ ਪਰਮਾਤਮਾ ਦੇ ਦਰ ਤੋਂ ਵੀ ਨਖਸਮੇ ਰਹਿ ਜਾਂਦੇ ਨੇ। ਅਤੇ ਸਤਿਗੁਰੂ ਜੀ ਨੇ ਸਮਝਾਇਆ ਜੇ ਗੁਰੂ ਵਾਲੇ ਨਹੀਂ ਬਣਾਂਗੇ ਤਾਂ ਫਿਰ ਜਿਹੜਾ ਗੁਰੂ ਵਾਲਾ ਨਹੀਂ ਬਣੇਗਾ ਉਹਦੀ ਹਾਲਤ ਉਹ ਨਖਸਮੇ ਤਿਲਾਂ ਦੀ ਖੇਤੀ ਵਰਗੀ ਹੋਵੇਗੀ। ਉਹਨਾਂ ਦੀ ਸਾਰ ਨਾ ਸਤਿਗੁਰੂ ਦੇ ਦਰ 'ਤੇ ਲਈ ਜਾਣੀ ਹੈ, ਨਾ ਪਰਮਾਤਮਾ ਦੇ ਦਰ 'ਤੇ ਲਈ ਜਾਣੀ। ਇਸ ਕਰਕੇ ਗੁਰੂ ਵਾਲੇ ਬਣਨਾ ਕਿਉਂ ਜ਼ਰੂਰੀ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਉਸ ਸਲੋਕ ਦੇ ਅੰਦਰ ਉਦਾਹਰਨ ਦੇ ਕੇ ਦੱਸਿਆ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬਵਾੜ ਜਿਉਂ ਸੁੰਨਾ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੌ ਨਾਹ। ਸੌ ਨਾਹ ਦਾ ਭਾਵ ਸੈਂਕੜੇ ਉਹਦੇ ਮਾਲਕ ਬਣ ਜਾਂਦੇ ਨੇ। ਫਲੀਏ ਫੁਲੀਏ ਬੱਪੂੜੇ ਭੀ ਤਨ ਵਿੱਚ ਸਵਾਹ, ਕਹਿਣ ਲੱਗੀ ਉਹ ਤਿਲ ਵਿਚਾਰੇ ਫਲੇ ਫੁਲੇ ਅਤੇ ਬੜੇ ਵੱਡੇ ਵੀ ਹੋਏ, ਫੁੱਲ ਵੀ ਲੱਗੇ, ਡੋਡੀਆਂ ਵੀ ਲੱਗੀਆਂ, ਭੀ ਤਨ ਵਿੱਚ ਸਵਾਹ, ਪਰ ਆਖਰਕਾਰ ਉਹਨਾਂ 'ਚ ਉਹ ਬੀਜ ਜਿਹੜਾ ਸੀ ਉਹ ਸਵਾਹ ਬਣ ਗਿਆ। ਇਸੇ ਤਰ੍ਹਾਂ ਹੀ ਕਈ ਲੋਕ ਪੈਦਾ ਵੀ ਹੁੰਦੇ ਨੇ, ਬਚਪਨ ਵੀ ਹੰਡਾਉਂਦੇ ਨੇ, ਵੱਡੇ ਵੀ ਹੁੰਦੇ ਨੇ, ਬਜ਼ੁਰਗੀ ਤੱਕ ਵੀ ਪਹੁੰਚ ਜਾਂਦੇ ਨੇ, ਪਰ ਜਦੋਂ ਗੁਰੂ ਦੀ ਕਿਰਪਾ ਤੋਂ ਵਿਹੋਣੇ ਹੋ ਜਾਂਦੇ ਨੇ, ਆਖਰਕਾਰ ਫਿਰ ਉਹ ਵੀ ਉਸ ਸਵਾਹ ਵਰਗੇ ਜਿਹੜੇ ਬੁਵਾੜ ਤਲਾਂ ਵਰਗਾ ਜੀਵਨ ਬਤੀਤ ਕਰਕੇ ਇਸ ਸੰਸਾਰ ਵਿੱਚ ਖੁਆਰ ਹੁੰਦੇ ਨੇ। ਸੋ ਇਸ ਕਰਕੇ ਭਾਈ ਗੁਰਦਾਸ ਜੀ ਨੇ ਵੀ ਸਾਨੂੰ ਇਹ ਸਮਝਾਇਆ ਕਿ ਉਹ ਸਤਿਗੁਰੂ ਦੇ ਦਰਸ਼ਨ ਵੀ ਧੰਨ ਨੇ, ਜਿਨ੍ਹਾਂ ਦਰਸ਼ਨਾਂ ਨੂੰ ਕਰਨ ਦੇ ਨਾਲ ਸਤਿਗੁਰੂ ਦਾ ਸਿੱਖ ਕਦੀ ਵੀ ਫਿਰ ਪਰਤ ਕੇ ਗੁਰੂ ਦੇ ਦਰ ਤੋਂ ਦੂਰ ਨਹੀਂ ਜਾਂਦਾ, ਉਹ ਹਮੇਸ਼ਾ ਗੁਰੂ ਵਾਲਾ ਬਣ ਕੇ ਜੀਵਨ ਬਤੀਤ ਕਰਦਾ ਹੈ। ਤੀਜੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਹੈ

0: कि गुरु का शब्द जिहड़ा वह भी धन है, क्योंकि गुरु के शब्द के द्वारा ही साढ़े अंदर की अग्ञानता का हनेरा दूर होना है। आपां हुणे गुरु शब्द की गल की ना, गुरु अंगद साहब जी महाराज जी ने जो कहा सी, जे सौ चंदा उगमहि सूरज चढ़े हजार इत्ते चानण होंदिआं गुरबिन घोर अंधार। हुण गुरु जी उत्थों तक जिथों तक सूरज चंद्रमा की रोशनी नहीं जाती, गुरु की ज्ञान की रोशनी किवें जाती है? गुरु शब्द दे राही, क्योंकि गुरु के शब्द के विचों ही ज्ञान का दीवा जिहड़ा साढ़े हिरदे दे विच जगना है। इत्थे हुण शब्द ते सुरत दे समेल की गल है। आपां जदों गुरु नानक साहब जी महाराज जी दे बचन सिद्ध गोष्ट बाणी विच भी पढ़ते हैं तो उत्थे भी सिद्धा नाल जदों गलबात होई तो सिद्धा ने जदों पुछिया सी कि तुहाडा गुरु कौन है, तो उस वेले गुरु नानक साहब जी का जवाब सी, शब्द गुरु सुरत धुन चेला। भाव के शब्द जिहड़ा वह गुरु है तो साड़ी सुरत जिहड़ी है, जे सुरत ने शब्द की पकड़ करनी है उहदा चेला है, उहदे सेवक है। शब्द गुरु है तो सुरत उहदे सिख है। हुण इत्थे भी भाई गुरदास जी ने कहा कि सतगुरु का शब्द भी धन है तो वह सुरत भी धन है जिहड़ी इस शब्द के नाल जुड़ के इस ज्ञान नूं अंदर धारण करती है। ते आपां एक बचन बड़ा प्यारा पढ़ते हैं होर भी गुरबाणी दे विच, सतगुरां ने गुरु शब्द की महानता दर्शाउंदिआं होइआं एक उदाहरण दित्ती। कहण लगे कि जिवें एक कमरे दे विच बहुत जिहड़ा अंधकार हनेरा पसरिया होवे, इन्ना हनेरा कि उहदे विच रखी हुई कोई भी वस्तु, अपने हत्थी रखी हुई वस्तु ही असी जिहड़ी उह पहचान ना सकीए। कई बार इस तरह ही हुंदा ना, रोशनी दे विच अपने हत्थी असी कोई चीज़ उस कमरे विच टका दिंदे आ, पर जदों हनेरा पसर जांदा है अपने हत्थां नाल रखी हुई वस्तु ही साडे हत्थ नहीं लगदी, पर जदों रोशनी हुंदी है उदों एकदम साडे ध्यान दे विच उह वस्तु आ जांदी है। हुण वस्तु भी उत्थे है, सुरत दा वी पता है कि इत्थे रखी है, पर हनेरे कारण उह इक दूरी बन जांदी है उत्थे। हुण इसे तरह ही इत्थे भी उदाहरण दे के दसदे ने सतगुरु जी, कहिंदे इह जिहड़े साडे हिरदा रूपी जां शरीर रूपी कह लईए भी इह जिहड़ा कमरा है कोठा है, इस कमरे दे विच अज्ञानता दा हनेरा है, ते इस कमरे हिरदे रूपी कमरे दे विच अज्ञानता दे हनेरे दे विच शुभ गुण जिहड़े ने सत जो सतगुरु ने जिहड़े दसे ने कि धर्म धीरज दया ये सब गुण जिहड़े ना शुभ गुण जिहड़े है, ये शुभ गुण अंदर ही ने, लेकिन अज्ञानता दे हनेरे कारण ना तो परमात्मा की जिहड़ी जोत अंदर टिकदी उहनूं असीं देख पाउने आ, ते ना ही इन्हां शुभ गुणां नूं असीं अंदरों देख पाउने आ। इस करके सतगुरु जी समझाउंदे जिवें कमरे दे विच ओह चीज़ लभण वास्ते दीवे दी रोशनी करदे आ, इसे तरह ही जदों हिरदे रूपी कमरे दे विच गुर शब्द रूपी दीपक दी रोशनी करदे आ असीं, ते फिर साडे अंदरों ओह अंधकार ओह हनेरा पसरिया होया जिहड़ा दूर हो जांदा है, ते फिर अंदरों ओह शुभ गुण जिन्ने भी ने वह सारे दे सारे सानू दिखाई देन लग पैंदे ने। परमात्मा दा नाम भी अंदर जो वसदा वह भी दिखाई देन लग पैंदा है। ते सतगुरु जी ने उत्थे गुरु दे शब्द नूं दीपक किया है। असीं बचन पढ़ने, सतगुर शब्द उजारो दीपा, दीपक भी बुझिया होया नहीं जगदा होया, उजारो दा भाव जगदा होया दीपक। गुरु साहिब जी दा शब्द जगदे हुए दीपक दे वांग है, ते जदों ये जगदा होया दीपक ज्ञान रूपी दीवा दीपक दी रोशनी अंदर जांदी है, ते सतगुरु जी समझाउंदे अज्ञानता दा हनेरा अंदरों खत्म हो जांदा है। सतगुर शब्द उजारो दीपा, बिनस्यो अंधकार ते मंदर रतन कोठड़ी खुली अनूपा, कि जदों अंदरों अंधकार खत्म हो गया ते जेडे माणक मोती अंदर पए सी ना, जिहदे बारे गुरु नानक साहब जी भी सुणदे, मत विच रतन जवाहर माणक ਸਾਡੀ ਮਤ ਦੇ ਵਿੱਚ ਹੀ ਉਹ ਪਰਮਾਤਮਾ ਦੇ ਨਾਮ ਰੂਪੀ ਸ਼ੁਭ ਗੁਣ ਰੂਪੀ ਰਤਨ ਜਵਾਹਰ ਮਾਣਕ ਸਾਰਾ ਕੁਝ ਹੀ ਅੰਦਰ ਪਿਆ ਏ ਸਾਡੇ ਸੁਰਤ ਦੇ ਅੰਦਰ। ਪਰ ਅਗਿਆਨਤਾ ਦੇ ਹਨੇਰੇ ਕਰਕੇ ਸਾਨੂੰ ਜਿਹੜੀ ਉੱਥੋਂ ਤੱਕ ਪਹੁੰਚ ਨਹੀਂ ਸਾਡੀ ਹੁੰਦੀ। ਜਿਵੇਂ ਗੁਰੂ ਸਾਹਿਬ ਜੀ ਨੇ ਸਮਝਾਇਆ ਨਾ, ਜਿਸ ਨਾਮ ਰੂਪੀ ਅੰਮ੍ਰਿਤ ਪਰਮਾਤਮਾ ਦੀ ਭਾਲ ਕਰਨ ਵਾਸਤੇ ਕੋਈ ਪਰਬਤਾਂ 'ਤੇ ਜਾਂਦਾ ਏ, ਕੋਈ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਏ, ਕੋਈ ਬੀਆਬਾਨ ਦੇ ਵਿੱਚੋਂ ਲੱਭਦਾ ਫਿਰਦਾ ਏ, ਕਈ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇ ਕੇ ਲੱਭਣ ਦਾ ਬਾਹਰੋਂ ਯਤਨ ਕਰਦਾ ਏ ਕਿ ਨਾਮ ਰੂਪੀ ਅੰਮ੍ਰਿਤ ਲੱਭ ਜਾਵੇ। ਅਤੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਘਰ ਹੀ ਮਹੀਂ ਅੰਮ੍ਰਿਤ ਭਰਪੂਰ ਹੈ। ਉਹ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਸਾਡੇ ਹਿਰਦੇ ਘਰ ਦੇ ਵਿੱਚ ਹੀ ਹੈ, ਪਰ ਇਹਦੀ ਜਾਣਕਾਰੀ ਕਿਵੇਂ ਮਿਲਣੀ, ਇਹਦਾ ਅਹਿਸਾਸ ਕਿਵੇਂ ਹੋਣਾ ਅਤੇ ਇਹਦੀ ਪ੍ਰਾਪਤੀ ਕਿਵੇਂ ਹੋਣੀ ਹੈ, ਇਹ ਸਾਨੂੰ ਦੱਸਿਆ ਕਿ ਸਤਿਗੁਰੂ ਦੇ ਰਾਹੀਂ। ਜਦੋਂ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਅਸੀਂ ਆਨੰਦ ਸਾਹਿਬ ਜੀ ਦੇ ਅੰਦਰ ਹੀ ਪੜ੍ਹਦੇ ਹਾਂ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਉੱਥੇ ਸਮਝਾਉਂਦੇ ਨੇ, ਸੁਰ ਨਾਰ ਮੁੰਨ ਜਾਨੀ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਹੁਣ ਜਿਸ ਨਾਮ ਰੂਪੀ ਅੰਮ੍ਰਿਤ ਨੂੰ ਸੁਰ ਨਾਰ ਮੁੰਨ ਜਨ, ਜਿੰਨੇ ਵੀ ਧਾਰਮਿਕ ਆਗੂ ਅਖਵਾਉਣ ਵਾਲੇ ਗੁਰੂ ਤੋਂ ਬਿਨਾਂ ਇਹਦੀ ਭਾਲ ਕਰਦੇ ਨੇ, ਸਤਿਗੁਰੂ ਜੀ ਸਮਝਾਉਂਦੇ ਉਹਨਾਂ ਵਾਂਗ ਖਵਾਰ ਹੋਣ ਦੀ ਲੋੜ ਨਹੀਂ, ਕੇਵਲ ਅਤੇ ਕੇਵਲ ਗੁਰੂ ਦੀ ਸ਼ਰਨ ਦੇ ਵਿੱਚ ਤੁਸੀਂ ਚਲੇ ਜਾਓ, ਗੁਰੂ ਦੀ ਅਗਵਾਈ ਦੇ ਵਿੱਚ ਇਹ ਖੋਜ ਕਰੋਗੇ ਅਤੇ ਤੁਹਾਨੂੰ ਉਹ ਗੁਰੂ ਦੇ ਦਰ ਤੋਂ ਹੀ ਨਾਮ ਰੂਪੀ ਅੰਮ੍ਰਿਤ ਮਿਲ ਜਾਵੇ। ਹੁਣ ਨਾਮ ਰੂਪੀ ਅੰਮ੍ਰਿਤ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਨੇ ਜੋੜਿਆ ਸਨ, ਅਤੇ ਗੁਰਦੇਵ ਜੀ ਨੇ ਇਸੇ ਕਰਕੇ ਸਮਝਾਇਆ ਸੀ ਉੱਥੇ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਣਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੂਪਾ। ਜਦੋਂ ਉਹ ਰਤਨਾ ਭਰੀ ਕੋਠੜੀ ਖੁੱਲ੍ਹ ਗਈ ਸ਼ੁਭ ਗੁਣਾ ਰੂਪੀ, ਫਿਰ ਅੰਦਰੋਂ ਦੀਦਾਰ ਹੋ ਜਾਂਦੇ ਨੇ। ਅਤੇ ਇਹ ਬਰਕਤ ਕਿੱਥੋਂ ਮਿਲਦੀ ਹੈ? ਗੁਰੂ ਦੇ ਰਾਹੀਂ। ਗੁਰੂ ਦਾ ਸ਼ਬਦ ਕਿੱਥੋਂ ਮਿਲਦਾ ਹੈ? ਗੁਰੂ ਦੇ ਰਾਹੀਂ। ਇਹ ਦੀਪਕ ਅੰਦਰ ਕਿਵੇਂ ਜਗਣਾ ਹੈ? ਗੁਰੂ ਦੀ ਸਿੱਖਿਆ ਦੇ ਰਾਹੀਂ। ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ ਤਾਂ ਉੱਥੇ ਵੀ ਸਤਿਗੁਰੂ ਜੀ ਇਹ ਸਮਝਾਉਂਦੇ ਨੇ, ਕਹਿਣ ਲੱਗੇ ਕਿ ਇਹ ਜਿਹੜਾ ਗਿਆਨ ਦਾ ਦੀਵਾ ਨਾ, ਇਹ ਉਦੋਂ ਜਗਣਾ ਸਾਨੂੰ ਦਿਖਾਈ ਦਿੰਦਾ ਹੈ ਜਦੋਂ ਸਾਡੇ ਨੇਤਰਾਂ ਦੇ ਵਿੱਚ ਵੀ ਗੁਰੂ ਦੇ ਦੀਦਾਰ ਵਸ ਜਾਣ। ਅਤੇ ਉਹ ਕਈ ਵਾਰ ਆਪਾਂ ਦੇਖਦੇ ਹਾਂ ਜੋ ਸੰਸਾਰ ਵਿੱਚ ਸਾਡੀਆਂ ਅੱਖਾਂ ਦੇਖਦੀਆਂ ਨਾ, ਪਰ ਕਈ ਵਾਰੀ ਇਹੋ ਜਿਹੀ ਮੁਸ਼ਕਲ ਆ ਜਾਂਦੀ ਅੱਖਾਂ ਨੂੰ ਕਿ ਉਹ ਦੇਖਦੇ ਹੋਏ ਸੰਸਾਰ ਨੂੰ ਦੇਖ ਨਹੀਂ ਪਾਉਂਦੇ, ਕੋਈ ਨਾ ਕੋਈ ਉਹਨਾਂ 'ਚ ਪਰੇਸ਼ਾਨੀ ਆ ਜਾਂਦੀ ਹੈ, ਧੁੰਦਲਾਪਨ ਜਾਲਾ ਆਉਣਾ ਸ਼ੁਰੂ ਹੋ ਜਾਣਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਕਮੀਆਂ ਜਿਹੜੀਆਂ ਉਹਨਾਂ ਵਿੱਚ ਆ ਜਾਂਦੀਆਂ। ਫਿਰ ਉਹ ਵੈਦ ਦੇ ਕੋਲ ਜਦੋਂ ਜੀਵ ਜਾਂਦਾ ਹੈ, ਵੈਦ ਦੇ ਕੋਲੋਂ ਪੁੱਛਦਾ ਹੈ ਅਤੇ ਵੈਦ ਫਿਰ ਉਹਨੂੰ ਇੱਕ ਸੁਰਮਚੂਹ ਦੇ ਵਿੱਚੋਂ ਸੁਰਮਾ ਕੱਢ ਕੇ ਸਿਲਾਈ ਦੇ ਨਾਲ ਜਦੋਂ ਅੱਖਾਂ ਦੇ ਵਿੱਚ ਪਾਉਂਦਾ ਹੈ ਅਤੇ ਕੁਝ ਸਮੇਂ ਬਾਅਦ ਪੁੱਛਦਾ ਹੈ ਕਿ ਹੁਣ ਕਿਵੇਂ ਦਾ ਮਹਿਸੂਸ ਹੁੰਦਾ ਹੈ, ਅਤੇ ਉਹ ਫਿਰ ਮਰੀਜ਼ ਕਹਿੰਦਾ ਹੁਣ ਮੈਨੂੰ ਬਿਲਕੁਲ ਸਾਫ਼ ਦਿਖਣ ਲੱਗ ਪਿਆ। ਹੁਣ ਦਿਖਦਾ ਕਾਹਦੇ ਨਾਲ ਹੈ? ਉਹ ਜਿਹੜਾ ਦਾਰੂ ਪਾ ਦਿੱਤਾ ਵੈਦ ਨੇ ਉਹਦੇ ਨਾਲ ਅੰਦਰੋਂ ਧੁੰਦਲਾਪਨ ਜਿਹੜਾ ਸੀ ਉਹ ਖਤਮ ਹੋ ਗਿਆ ਅਤੇ ਬਿਲਕੁਲ ਸਪੱਸ਼ਟ ਦਿਖਣ ਲੱਗ ਪਿਆ। ਹੁਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵੀ ਇਹੀ ਉਦਾਹਰਣ ਦੇ ਕੇ ਦੱਸਦੇ ਨੇ ਕਿ ਜਿਸ ਅੱਖਾਂ ਦੇ ਦ੍ਰਿਸ਼ਟੀ ਦੇ ਨਾਲ ਪਰਮਾਤਮਾ ਨੂੰ ਅੰਦਰੋਂ ਦੇਖਣਾ, ਉਹਦਾ ਸੁਰਮਾ ਜਿਹੜਾ ਉਹ ਗੁਰੂ ਸਾਹਿਬ ਜੀ ਦੇ ਕੋਲ ਹੈ, ਗੁਰੂ ਉਹ ਸੁਰਮੇ ਦੀ ਸਿਲਾਈ ਜਦੋਂ ਭਰ ਕੇ ਪਾਉਂਦਾ ਹੈ ਸਾਡੀਆਂ ਅੱਖਾਂ ਦੇ ਵਿੱਚ, ਅਤੇ ਫਿਰ ਸਾਨੂੰ ਗੁਰੂ ਦੇ ਦੀਦਾਰ ਅਤੇ ਗੁਰੂ ਦੇ ਰਾਹੀਂ ਪਰਮਾਤਮਾ ਦੀ ਦੀਦਾਰ ਹਰ ਇੱਕ ਦੇ ਅੰਦਰ ਹੋਣ ਲੱਗ ਪੈਂਦੇ ਹੈ। ਉੱਥੇ ਅਸੀਂ ਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਕਿ ਜਦੋਂ ਗਿਆਨ ਦਾ ਅੰਜਨ ਗਿਆਨ ਦਾ ਸੁਰਮਾ ਸਤਿਗੁਰਾਂ ਨੇ ਸਾਡੇ ਨੇਤਰਾਂ ਦੇ ਵਿੱਚ ਪਾ ਦਿੱਤਾ, ਸਾਨੂੰ ਉਹ ਗਿਆਨ ਦੀ ਰੌਸ਼ਨੀ ਦੇ ਰਾਹੀਂ ਉਹ ਸੁਰਮੇ ਨੇ ਸਾਡੀ ਨਜ਼ਰ ਨੂੰ ਜਿਹੜਾ ਮੈਲੇ ਤੋਂ ਧੁੰਦਲੇ ਤੋਂ ਪਵਿੱਤਰ ਕਰ ਦਿੱਤਾ, ਫਿਰ ਸਾਨੂੰ ਅੰਦਰੋਂ ਉਹ ਦੀਪਕ ਦੇ ਰਾਹੀਂ ਉਹ ਮਾਣਕ ਮੋਤੀ ਪਰਮਾਤਮਾ ਦੇ ਨਾਮ ਰੂਪੀ ਗੁਣਾਂ ਦੀ ਸਾਂਝ ਜਿਹੜੀ ਉਹ ਹੋਣ ਲੱਗ ਪੈਂਦੀ ਹੈ, ਫਿਰ ਅੰਦਰੋਂ ਦੀਦਾਰ ਹੁੰਦੇ ਨੇ। ਕਿਉਂਕਿ ਦੁਸ਼ਮਣ ਦੀ ਅੱਖ ਦੇ ਵਿੱਚੋਂ ਵੀ ਗੁਰੂ ਉਹਨੂੰ ਦੇਖੇਗਾ ਜਿਹਨੂੰ ਪਹਿਲਾਂ ਆਪਣੇ ਅੰਦਰੋਂ ਹਿਰਦੇ 'ਚੋਂ ਗੁਰੂ ਦੇ ਦੀਦਾਰ ਹੋਣਗੇ। ਜੇ ਅੰਦਰੋਂ ਕੁਝ ਨਹੀਂ ਨਾ ਤਾਂ ਫਿਰ ਬਾਹਰੋਂ ਕੁਝ ਵੀ ਨਹੀਂ ਸਾਨੂੰ ਲੱਭਣਾ। ਸਾਨੂੰ ਬਾਣੀ ਦੇ ਵਿੱਚ ਹੀ ਇਹ ਸਮਝਾਇਆ, ਚਾਹੇ ਪਰਮਾਤਮਾ ਦੇ ਦੀਦਾਰ ਚਾਹੇ ਗੁਰੂ ਦੇ ਦੀਦਾਰ, ਜਿਹਨੇ ਅੰਦਰੋਂ ਪਹਿਲਾਂ ਕੋਸ਼ਿਸ਼ ਕੀਤੀ ਹੈ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਚੀਣ ਲਿਆ, ਇਹ ਆਪਣੀ ਆਤਮਾ ਨੂੰ ਨਾਮ ਰਸ ਦੇ ਗੁਰੂ ਦੇ ਗਿਆਨ ਦੇ ਦੁਆਰਾ ਨਿਰਮਲ ਕਰ ਲਿਆ, ਉਹਨਾਂ ਨੂੰ ਹੀ ਪਰਮਾਤਮਾ ਸਾਰੀ ਜਗ੍ਹਾ ਦੇ ਉੱਪਰ ਅਤੇ ਉਹਨਾਂ ਨੂੰ ਹੀ ਗੁਰੂ ਸਾਰੀ ਜਗ੍ਹਾ ਦੇ ਉੱਪਰ ਦਿਖਾਈ ਦਿੰਦਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਇਹ ਸ਼ਬਦ ਸੁਰਤ ਦੇ ਨਾਲ ਬਣਦੀ ਹੈ ਗੱਲ। ਅਤੇ ਗੁਰੂ ਸਾਹਿਬ ਜੀ ਦੇ ਦਰ ਦੀ ਗੱਲ ਦੱਸਦੇ ਹਾਂ, ਭਾਈ ਗੁਰਦਾਸ ਜੀ ਕਹਿੰਦੇ ਧੰਨ ਧੰਨ ਸਤਿਗੁਰ ਸ਼ਬਦ, ਗੁਰੂ ਦਾ ਸ਼ਬਦ ਧੰਨ ਧੰਨ ਦੇ ਸਤਿਕਾਰ ਦੇ ਯੋਗ ਹੈ, ਕਿਉਂਕਿ ਸ਼ਬਦ ਦੇ ਨਾਲ ਸੁਰਤ ਜਿਹੜੀ ਜੁੜਦੀ ਹੈ ਨਾ, ਉਹ ਫਿਰ ਪਰਮਾਤਮਾ ਦੇ ਦਰ ਦੇ ਨਾਲ ਮਿਲਾ ਦਿੰਦੀ ਹੈ। ਹੁਣ ਸ਼ਬਦ ਸੀ ਨਾ ਜਿਹਨੇ ਭਾਈ ਲਹਿਣਾ ਜੀ ਦੇ ਜੀਵਨ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਅੰਦਰ ਬਣਾ ਦਿੱਤਾ, ਭਾਈ ਜੋਤ ਜੀ ਦੇ ਕੋਲੋਂ ਸੁਣ ਕੇ। ਸ਼ਬਦ ਦੀ ਹੀ ਤਾਕਤ ਸੀ ਗੁਰੂ ਸ਼ਬਦ ਦੀ, ਕਿ ਗੁਰੂ ਅਮਰਦਾਸ ਮਹਾਰਾਜ ਜੀ ਬਣਾ ਦਿੱਤਾ ਬਾਬਾ ਅਮਰਦਾਸ ਜੀ ਨੂੰ। ਕਿਉਂਕਿ ਜਦੋਂ ਬਾਬਾ ਅਮਰਦਾਸ ਜੀ ਦਾ ਜੀਵਨ ਅਸੀਂ ਪੜ੍ਹਦੇ ਹਾਂ, ਤਕਰੀਬਨ 62 ਸਾਲ ਤੱਕ ਦੀ ਉਮਰ ਵਡੇਪੇ ਤੱਕ ਪਹੁੰਚ ਗਈ ਸੀ ਬਾਬਾ ਅਮਰਦਾਸ ਜੀ ਦੀ ਉਮਰ। ਉਹਦੇ ਵਿੱਚੋਂ ਇਤਿਹਾਸ ਕਹਿੰਦਾ ਤਕਰੀਬਨ 20 ਸਾਲ, ਕੋਈ 18, ਕੋਈ 19, ਕੋਈ 20, ਮੰਨ ਕੇ ਚੱਲਦੇ ਹਾਂ ਆਪਾਂ 20 ਸਾਲ ਦਾ ਸਮਾਂ, ਹਰ ਸਾਲ ਹਰਿਦੁਆਰ ਜਾਣਾ ਗੁਰੂ ਅਮਰਦਾਸ ਜੀ, ਬਾਬਾ ਅਮਰਦਾਸ ਜੀ ਨੇ ਇਸ਼ਨਾਨ ਵੀ ਗੰਗਾ ਦਾ ਕਰਨਾ, ਦਾਨ ਪੁੰਨ ਵੀ ਕਰਨੀ, ਭਲਿਆਂ ਪੁਰਸ਼ਾਂ ਦੀ ਸੰਗਤ ਵੀ ਕਰਨੀ। ਅਤੇ ਜਦੋਂ ਆਖਰੀ ਵਾਰ ਗਏ ਨਾ ਗੁਰੂ ਘਰ ਆਉਣ ਤੋਂ ਪਹਿਲਾਂ, ਅਤੇ ਇੱਕ ਸਾਧੂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ, ਮੇਲ ਮਿਲਾਪ ਹੁੰਦਾ ਹੈ, ਅਤੇ ਉਸ ਵੇਲੇ ਗੱਲਾਂ ਬਾਤਾਂ ਦੇ ਵਿੱਚੋਂ ਸਾਧੂ ਨੂੰ ਬਾਬਾ ਅਮਰਦਾਸ ਜੀ ਦਾ ਜੀਵਨ ਬੜਾ ਚੰਗਾ ਲੱਗਿਆ, ਬੜੀਆਂ ਸਿਆਣੀਆਂ ਗੱਲਾਂ। ਇਹ ਨਹੀਂ ਕਿ ਗੁਰੂ ਸਾਹਿਬ ਬਾਬਾ ਅਮਰਦਾਸ 'ਚ ਕੁਝ ਕਮੀਆਂ ਸਨ, ਆਪਣੇ ਵੱਲੋਂ ਉਹ ਪੂਰਾ ਹੀ ਧਰਮ ਕਰਮ ਨਿਭਾ ਰਹੇ ਸਨ, ਸੁਭਾਅ ਵੀ ਚੰਗਾ, ਸਹਿਣਸ਼ੀਲਤਾ ਸਾਰਾ ਕੁਝ ਹੀ ਹੈ ਸੀ, ਪਰ ਜੇ ਘਾਟ ਸੀ ਤਾਂ ਗੁਰੂ ਦੀ ਉਸ ਵੇਲੇ ਅਗਵਾਈ ਨਹੀਂ ਸੀ ਉਹਨਾਂ ਦੇ ਕੋਲ, ਗੁਰੂ ਵਾਲੇ ਨਹੀਂ ਸੀ ਉਹ ਬਣੇ। ਉਹ ਵੈਸ਼ਨਵ ਸਾਧ ਜਿਹੜਾ ਨਾਲ ਚੱਲਦਾ ਏ, ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਪ੍ਰਭਾਵਿਤ ਹੋ ਕੇ ਇੱਕ ਦਿਨ ਕਹਿਣ ਲੱਗਾ ਕਿ ਬਾਬਾ ਅਮਰਦਾਸ ਜੀ ਨੂੰ ਕਿ ਤੁਹਾਡਾ ਸੁਭਾਅ ਬਹੁਤ ਵਧੀਆ, ਤੁਸੀਂ ਬੜੇ ਨੇਕ ਇਨਸਾਨ ਹੋ, ਤੁਹਾਡਾ ਲੱਗਦਾ ਗੁਰੂ ਬੜਾ ਕਾਮਲ ਜਿਨ੍ਹਾਂ ਨੇ ਤੁਹਾਡਾ ਬਹੁਤ ਸੋਹਣਾ ਜੀਵਨ ਬਣਾਇਆ, ਤੁਹਾਨੂੰ ਗਿਆਨ ਵੀ ਚੰਗਾ ਏ, ਅਤੇ ਗੁਰੂ ਕੌਣ ਹੈ ਜਿਹਦੇ ਤੁਸੀਂ ਚੇਲੇ ਹੋ, ਕਿਹਨੂੰ ਗੁਰੂ ਧਾਰਨ ਕੀਤਾ ਹੈ? ਅਤੇ ਬਾਬਾ ਅਮਰਦਾਸ ਜੀ ਨੇ ਕਿਹਾ ਸੀ ਉਸ ਵੇਲੇ ਥੋੜ੍ਹਾ ਜਿਹਾ ਨਿਰਾਸ਼ ਹੋ ਕੇ ਕਿ ਅਜੇ ਗੁਰੂ ਦੀ ਭਾਲ ਵਿੱਚ ਹੈ, ਗੁਰੂ ਅਜੇ ਮੈਨੂੰ ਮਿਲਿਆ ਕੋਈ ਨਹੀਂ ਹੈ। ਜਦੋਂ ਇਹ ਬਚਨ ਸੁਣੇ ਤਾਂ ਉਹੀ ਸਾਧੂ ਜਿਹੜਾ ਜ਼ੁਬਾਨ ਤੋਂ ਬੜੇ ਸ਼ੁਭ ਬਚਨ ਬੋਲ ਰਿਹਾ ਸੀ, ਉਹੀ ਕਹਿਣ ਲੱਗ ਪਿਆ ਤੁਸੀਂ ਅਜੇ ਨਗੋਰੇ ਹੋ, ਤੁਸੀਂ ਅਜੇ ਗੁਰੂ ਨਹੀਂ ਧਾਰਨ ਕੀਤਾ। ਫਿਰ ਇੱਥੋਂ ਤੱਕ ਕਿ ਕਈ ਬੋਲ ਇਹੋ ਜਿਹੇ ਬੋਲਣੇ ਸ਼ੁਰੂ ਕੀਤੇ ਜਿਹੜੇ ਬਾਬਾ ਅਮਰਦਾਸ ਜੀ ਦੇ ਹਿਰਦੇ ਉੱਪਰ ਕਾਫੀ ਗਹਿਰਾ ਅਸਰ ਕਰ ਗਏ, ਜ਼ਖਮ ਕਰ ਗਏ ਕਹਿ ਲਈਏ। ਤੇ ਫਿਰ ਉਸ ਵੇਲੇ ਬਾਬਾ ਅਮਰਦਾਸ ਜੀ ਗੁਰੂ ਦੀ ਭਾਲ ਦੇ ਵਿੱਚ ਹੈ ਵੀ ਗੁਰੂ ਹੁਣ ਕਿੱਥੋਂ ਆਪਾਂ ਗੁਰੂ ਦੇ ਨਾਲ ਮਿਲ ਸਕੀਏ, ਕਿੱਥੋਂ ਦੱਸ ਪਵੇ ਗੁਰੂ ਕੌਣ ਹੈ ਜਿਹੜਾ ਮਿਲਾ ਸਕਦਾ ਹੈ। ਇੱਕ ਦਿਨ ਅੰਮ੍ਰਿਤ ਵੇਲੇ ਦੇ ਨੇਮ ਦੇ ਵਿੱਚ ਜਿਵੇਂ ਸਮਾਂ ਹੋਇਆ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਨਾਲ ਹੀ ਘਰ ਜਿਹੜਾ ਹੈ ਉਹਨਾਂ ਦੇ ਭਰਾਤਾ ਦਾ ਘਰ ਹੈ, ਅਤੇ ਉਹਦਾ ਉਹ ਘਰ ਦੇ ਵਿੱਚ ਉਹ ਭਾਈ ਜੱਸੂ ਜੀ ਦੀ ਘਰਵਾਲੀ ਜਿਹੜੀ ਹੈ ਬੀਬੀ ਅਮਰੋ ਜੀ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਹੈ। ਅੰਮ੍ਰਿਤ ਵੇਲੇ ਘਰ ਦੇ ਕੰਮ ਕਾਜ ਕਰਦਿਆਂ ਬਾਣੀ ਪੜ੍ਹ ਰਹੀ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਹੈ ਜਿਹਦੀਆਂ ਕੁਝ ਪੰਕਤੀਆਂ ਆਪਾਂ ਸਾਂਝੀਆਂ ਕਰਦੇ, ਜਿਹਦੇ ਵਿੱਚ ਉਹ ਜਾਪ ਸੀ ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਇਹ ਜਦੋਂ ਸਾਰਾ ਸ਼ਬਦ ਪੜਿਆ ਨਾ ਤੇ ਬਾਬਾ ਅਮਰਦਾਸ ਜੀ ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ ਆਵਾਜ਼ ਪਈ, ਚੱਲ ਕੇ ਕਦਮਾਂ ਦੇ ਨਾਲ ਬੀਬੀ ਅਮਰੋ ਜੀ ਦੇ ਕੋਲ ਆ ਕੇ ਖੜ ਗਏ ਨੇ। ਜਦੋਂ ਬੀਬੀ ਅਮਰੋ ਜੀ ਨੇ ਬਾਣੀ ਪੜ੍ਹ ਕੇ ਸਮਾਪਤੀ ਕੀਤੀ, ਉਸ ਵੇਲੇ ਕਹਿਣ ਲੱਗੇ ਬੱਚੀਏ ਇਹ ਕਿਹਦੇ ਬੋਲ ਨੇ? ਅਤੇ ਬੀਬੀ ਅਮਰੋ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਜਿਸ ਗੱਦੀ ਦੇ ਉੱਪਰ ਹੁਣ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਸੁਭਾਏ ਮਾਣ ਹੈ। ਕਹਿਣ ਲੱਗੇ ਬੱਚੀਏ ਇਹ ਜਿਹੜੇ ਬੋਲ ਤੂੰ ਬੋਲ ਰਹੀ ਸਾਨਾ ਮੈਨੂੰ ਬਹੁਤਾ ਤਾਂ ਕੁਝ ਨਹੀਂ ਇਹਦੇ ਵਿੱਚੋਂ ਪਤਾ ਲੱਗਾ, ਪਰ ਇੰਨਾ ਕੁ ਮੈਨੂੰ ਜ਼ਰੂਰ ਲੱਗ ਗਿਆ ਕਿ ਜੋ ਕੁਝ ਗੁਰੂ ਨੇ ਲਿਖਿਆ ਇਹਨਾਂ ਤੁਹਾਡੇ ਗੁਰੂ ਨੇ ਉਹੋ ਜਿਹੀ ਵੇਦਨਾ ਮੇਰੀ ਵੀ ਹੈ। ਕਿਉਂਕਿ ਇਹ ਜਦੋਂ ਦੋ ਤਿੰਨ ਪੰਕਤੀਆਂ ਆਪਾਂ ਜਿਹਦੀ ਸਾਂਝ ਕਰ ਲਈਏ ਕਿ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇੱਕ ਉਦਾਹਰਨ ਦੇ ਕੇ ਦੱਸਦੇ ਨੇ, ਭਾਵੇਂ ਕਿ ਅੱਜ ਉਹ ਪੰਜਾਬ ਦੀ ਧਰਤੀ ਤੋਂ ਕਿਤੇ ਕਿਤੇ ਇਹ ਰਹਿ ਗਿਆ, ਇਹ ਅਲੋਪ ਹੋ ਗਈਆਂ ਇਹ ਨਿਸ਼ਾਨੀਆਂ, ਕਿ ਜਿਵੇਂ ਪਹਿਲਿਆਂ ਸਮਿਆਂ ਵਿੱਚ ਲੁਹਾਰ ਜਦੋਂ ਲੋਹੇ ਦੇ ਕੋਈ ਯੰਤਰ ਕਹਿ ਲਈਏ ਦਾਤਰੀ ਰੰਬਾ ਕਈ ਕੁਹਾੜਾ ਕਿਰਪਾਨ ਕੋਈ ਲੋਹੇ ਦਾ ਔਜ਼ਾਰ ਬਣਾਉਣਾ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਇੱਕ ਭੱਠੀ ਜਿਹਦੇ ਵਿੱਚ ਕੋਲੇ ਬਾਲ ਕੇ ਅੱਗ ਬਾਲ ਕੇ ਲੋਹਾ ਉਹਦੇ 'ਤੇ ਰੱਖਿਆ ਜਾਣਾ, ਫਿਰ ਉਸ ਗਰਮ ਹੋਏ ਲੋਹੇ ਨੂੰ ਲੋਹੇ ਦੀ ਸੰਨੀ ਦੇ ਨਾਲ ਘੁਮਾ ਘੁਮਾ ਕੇ ਚੰਗੀ ਤਰ੍ਹਾਂ ਲਾਲ ਕਰਨਾ ਵੀ ਚੰਗੀ ਤਰ੍ਹਾਂ ਲਾਲ ਹੋ ਜਾਵੇ, ਫਿਰ ਉਸ ਸੰਨੀ ਦੇ ਨਾਲ ਫੜ ਕੇ ਲੋਹੇ ਦੀ ਜਿਹੜੀ ਐਰਨ ਸੀ ਸਿਲ ਜਿਹੜੀ ਸੀ ਉਹਦੇ 'ਤੇ ਰੱਖ ਕੇ ਹਥੌੜੇ ਦੇ ਨਾਲ ਉਹਨੂੰ ਚੰਡ ਕੇ ਉਹਨੂੰ ਰੂਪ ਦਿੱਤਾ ਜਾਂਦਾ ਸੀ ਜੋ ਵੀ ਦਾਤਰੀ ਰੰਬਾ ਕਈ ਕੁਹਾੜਾ ਬਣਾਉਣਾ ਹੁੰਦਾ ਸੀ। ਹੁਣ ਉਹ ਜਿਹੜੇ ਭੱਠੀ ਦੇ ਉੱਪਰ ਲੋਹਾ ਰੱਖਿਆ ਜਾਂਦਾ ਹੈ ਨਾ ਅਤੇ ਉਹ ਲੋਹਾ ਲਾਲ ਸੁਰਖ ਹੋ ਜਾਂਦਾ ਹੈ ਅਤੇ ਕਈ ਵਾਰ ਜਦੋਂ ਲੋੜ ਤੋਂ ਵੱਧ ਉਹ ਮਗ ਜਾਵੇ ਜ਼ਿਆਦਾ ਹੀਟ ਮਿਲ ਜਾਵੇ ਉਹ ਪਿਘਲ ਜਾਂਦਾ ਸੀ ਅਤੇ ਉਹਨੂੰ ਮਨੂਰ ਕਿਹਾ ਜਾਂਦਾ, ਸਕਰੈਪ ਜੀ ਬਣ ਕੇ ਪਿਘਲ ਕੇ ਉਹ ਢੇਲਾ ਜਿਹਾ ਟੁਕੜਾ ਜਿਹਾ ਬਣ ਜਾਂਦਾ ਹੁੰਦਾ ਸੀ। ਉਹ ਜਿਹੜਾ ਲੋੜ ਤੋਂ ਵੱਧ ਪਿਘਲ ਜਾਂਦਾ ਸੀ ਲੋਹਾ, ਅੱਜ ਵੀ ਜਿੱਥੇ ਜਿੱਥੇ ਸਰੀਏ ਦੀਆਂ ਫੈਕਟਰੀਆਂ ਆਪ ਜੀ ਦੇਖੋਗੇ ਕਿਤੇ ਜਾਣ ਦਾ ਮੌਕਾ ਮਿਲਿਆ, ਉਹ ਕਈ ਵਾਰੀ ਭੱਠੀ ਦੇ ਵਿੱਚ ਵੀ ਲੋਹਾ ਘਲ ਕੇ ਜ਼ਿਆਦਾ ਉਹ ਢੇਲਿਆਂ ਦੇ ਰੂਪ ਟੁਕੜਿਆਂ ਦੇ ਰੂਪ ਵਿੱਚ ਬਣ ਜਾਂਦਾ, ਉਹ ਕਿਸੇ ਵੀ ਕੰਮ ਨਹੀਂ ਆਉਂਦਾ, ਸਕਰੈਪ ਜੀ ਬਣ ਕੇ ਰਹਿ ਜਾਂਦੀ ਉਹ ਲੋਹਾ ਜਿਹੜਾ ਹੈ ਉਹਨੂੰ ਮਨੂਰ ਲੋਹਾ ਕਿਹਾ ਜਾਂਦਾ। ਹੁਣ ਇਹ ਉਦਾਹਰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਕਿ ਜਿਵੇਂ ਲੁਹਾਰ ਦੀ ਭੱਠੀ ਦੇ ਵਿੱਚ ਲੋਹਾ ਰੱਖਿਆ ਜਾਂਦਾ ਉਹਨੂੰ ਗਰਮ ਕੀਤਾ ਜਾਂਦਾ ਕੋਲੇ ਪਾ ਪਾ ਕੇ ਜਿੰਨੀ ਲੋੜ ਹੁੰਦੀ ਲੁਹਾਰ ਕੋਲੇ ਪਾਈ ਜਾਂਦਾ ਉਹਨੂੰ ਗਰਮ ਕਰੀ ਜਾਂਦਾ ਹੈ ਸੰਨੀ ਨਾਲ ਪਲਟਾ ਪਲਟਾ ਕੇ ਉਹਨੂੰ ਫਿਰ ਐਰਨ 'ਤੇ ਲਿਆ ਕੇ ਰੱਖ ਕੇ ਉਹਨੂੰ ਮਾਰ ਮਾਰ ਕੇ ਉਹਦੇ ਥੌੜੇ 'ਤੇ ਉਹਨੂੰ ਔਜ਼ਾਰ ਨੂੰ ਬਣਾਉਂਦਾ ਹੈ। ਹੁਣ ਇਹ ਉਦਾਹਰਨ ਦੇ ਕੇ ਸਤਿਗੁਰਾਂ ਨੇ ਦੱਸਿਆ ਕਿ ਜਿਵੇਂ ਲੁਹਾਰ ਦੀ ਭੱਠੀ ਹੈ ਅਤੇ ਸਾਡਾ ਸਰੀਰ ਵੀ ਇੱਕ ਲੁਹਾਰ ਦੀ ਭੱਠੀ ਦੀ ਤਰ੍ਹਾਂ ਹੈ, ਉਹਦੇ ਵਿੱਚ ਕੋਲੇ ਜਿਹੜੇ ਪਾਏ ਜਾਂਦੇ ਨੇ ਅਤੇ ਸਾਡੇ ਅੰਦਰ ਵੀ ਵਿਕਾਰਾਂ ਦੇ ਪੰਜ ਵਿਕਾਰਾਂ ਦੇ ਜਿਹੜੇ ਕੋਲੇ ਨੇ, ਫਿਰ ਉਹਦੇ ਅੰਦਰ ਲੋਹਾ ਰੱਖਿਆ ਜਾਂਦਾ ਹੈ, ਸਾਡੇ ਸਰੀਰ ਰੂਪੀ ਭੱਠੀ ਦੇ ਉੱਪਰ ਮਨ ਰੂਪ ਲੋਹਾ ਜਿਹੜਾ ਉਹ ਤਪਾਇਆ ਜਾਂਦਾ ਹੈ। ਇਸ ਤਰ੍ਹਾਂ ਉਹ ਜਿਵੇਂ ਲੋਹੇ ਦੀ ਸੰਨੀ ਨਾਲ ਲੋਹੇ ਨੂੰ ਘੁਮਾ ਘੁਮਾ ਕੇ ਕੋਲਿਆਂ 'ਤੇ ਰੱਖ ਕੇ ਕਿ ਚੰਗੀ ਤਰ੍ਹਾਂ ਗਰਮ ਹੋ ਜਾਏ, ਕਹਿੰਦੇ ਜਿਹੜੀ ਸਾਡੇ ਅੰਦਰ ਚਿੰਤਾ ਹੈ ਨਾ ਉਹ ਚਿੰਤਾ ਇੱਕ ਉਹ ਸੰਨੀ ਦੀ ਔਜ਼ਾਰ ਦੀ ਤਰ੍ਹਾਂ ਹੈ ਜਿਹੜੀ ਸਾਡੇ ਮਨ ਨੂੰ ਪਾਪਾਂ ਰੂਪੀ ਉਹ ਕੋਲਿਆਂ ਦੇ ਉੱਪਰ ਘੁਮਾ ਘੁਮਾ ਕੇ ਰੱਖਦੀ ਵਿਕਾਰਾਂ 'ਤੇ, ਮਨ ਲੋਭ ਵਿੱਚੋਂ ਨਿਕਲਦਾ ਹੈ ਚਿੰਤਾ ਦੀ ਸੰਨੀ ਫਿਰ ਉਹਨੂੰ ਚੁੱਕ ਕੇ ਕ੍ਰੋਧ ਦੇ ਕੋਲਿਆਂ 'ਤੇ ਪਾ ਦਿੰਦੀ ਹੈ, ਕਦੀ ਉਹਨੂੰ ਮੋਹ ਦੇ ਕੋਲਿਆਂ 'ਤੇ ਪਾ ਦਿੰਦੀ, ਕਦੀ ਲੋਭ ਦੇ ਕੋਲਿਆਂ 'ਤੇ, ਕਦੀ ਕਾਮ ਦੇ ਕੋਲਿਆਂ 'ਤੇ। ਇਹ ਚਿੰਤਾ ਜਿਹੜੀ ਚਿੰਤਾ ਰੂਪੀ ਸੰਨੀ ਇਹ ਮਨ ਨੂੰ ਹਰ ਵੇਲੇ ਉਹ ਵਿਕਾਰਾਂ ਦੀ ਅੱਗ ਦੇ ਉੱਪਰ ਤਪਾਉਂਦੀ ਰਹਿੰਦੀ ਹੈ। ਸਤਿਗੁਰੂ ਜੀ ਨੇ ਇਹ ਉਦਾਹਰਨ ਦਿੱਤੀ ਕਿ ਜਿਵੇਂ ਲੁਹਾਰ ਦੀ ਭੱਠੀ ਸਾਡਾ ਤਨ ਜਿਹੜਾ ਹੈ ਲੁਹਾਰ ਦੀ ਭੱਠੀ ਵਰਗਾ ਹੈ, ਇਹਦੇ ਵਿੱਚ ਵਿਕਾਰਾਂ ਦੇ ਕੋਲੇ ਬੰਨਦੇ ਅਤੇ ਮਨ ਰੂਪੀ ਲੋਹਾ ਇੱਤੇ ਗਰਮ ਹੁੰਦਾ ਹੈ, ਚਿੰਤਾ ਦੀ ਸੰਨੀ ਇਹਨੂੰ ਘੁਮਾ ਘੁਮਾ ਕੇ ਮਨ ਨੂੰ ਸਾੜਦੀ ਹੈ। ਇਹ ਉਦਾਹਰਨ ਦਿੱਤੀ ਕਿ ਕਾਇਆ ਆਰਨ, ਇਹ ਜਿਹੜਾ ਸਾਡਾ ਸਰੀਰ ਹੈ ਕਾਇਆ ਇਹ ਆਰਨ ਹੈ, ਉਹ ਲੁਹਾਰ ਦੀ ਭੱਠੀ ਹੈ, ਮਨ ਵਿੱਚ ਲੋਹਾ, ਮਨ ਜਿਹੜਾ ਇਹਦੇ ਉੱਪਰ ਵਿੱਚ ਲੋਹਾ ਭੱਠੀ 'ਚ ਰੱਖਿਆ, ਪੰਚ ਅਗਨ ਅਤੇ ਤਲਾਗ ਰਹੀ, ਪੰਜਾਂ ਵਿਕਾਰਾਂ ਦੀਆਂ ਅੱਗਾਂ ਪੰਜ ਬਲਦੀਆਂ ਪਈਆਂ ਨੇ, ਅਤੇ ਫਿਰ ਕੋਇਲੇ ਪਾਪ ਪੜੇ ਤਿਸ ਉੱਪਰ, ਜਿਵੇਂ ਥੋੜ੍ਹੀ ਥੋੜ੍ਹੀ ਅੱਗ ਮੱਠੀ ਹੁੰਦੀ ਜਾਵੇ ਘੜਦੀ ਜਾਵੇ ਫਿਰ ਕੋਲੇ ਉਹਦੇ 'ਤੇ ਹੋਰ ਸੁੱਟੇ ਜਾਂਦੇ ਲੁਹਾਰ ਵੱਲੋਂ, ਇੱਦਾਂ ਹੀ ਅਸੀਂ ਜਦੋਂ ਵਿਕਾਰ ਥੋੜ੍ਹੇ ਜਿਹੇ ਘਟਣ ਲੱਗਦੇ ਕਿਤੇ ਰੱਬ ਵਾਲੇ ਪਾਸੇ ਚੇਤਾ ਆਉਣ ਲੱਗਦਾ ਹੈ ਫਿਰ ਪਾਪਾਂ ਦੇ ਕੋਲੇ ਪਾ ਦਿੰਦੇ ਵੀ ਇਹ ਬਾਣੀ ਵਾਲੇ ਪਾਸੇ ਨਾ ਲੱਗ ਜਾਵੇ, ਗੁਰੂ ਘਰ ਵਾਲੇ ਪਾਸੇ ਨਾ ਲੱਗ ਜਾਵੇ, ਪਾਪ ਫਿਰ ਉੱਤੇ ਡਿੱਗਦੇ ਰਹਿੰਦੇ ਨੇ ਕੋਲਿਆਂ ਦੇ ਵਾਂਗ। ਅਤੇ ਇਸ ਤਰ੍ਹਾਂ ਕਹਿੰਦੇ ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ ਸੰਨੀ ਚਿੰਤ ਪਈ, ਅਤੇ ਕਹਿਣ ਲੱਗੇ ਬੱਚੀ ਮੈਨੂੰ ਤਾਂ ਲੱਗਦਾ ਹੈ ਮੇਰਾ ਜੀਵਨ ਹੀ ਇੱਦਾਂ ਦਾ ਹੈ, ਕਿਉਂਕਿ 62 ਸਾਲ ਦੀ ਉਮਰ ਬੁਢੇਪਾ ਆ ਗਿਆ ਹੈ ਅਤੇ ਮੈਂ ਅਜੇ ਗੁਰੂ ਵਾਲਾ ਨਹੀਂ ਬਣ ਸਕਿਆ, ਅਜੇ ਪਰਮਾਤਮਾ ਨਾਲ ਮੇਲ ਨਹੀਂ ਹੋਇਆ, ਅਤੇ ਮੈਂ ਵੀ ਲੱਗਦਾ ਉਹ ਮਨੂਰ ਲੋਹੇ ਵਰਗਾ ਹੋ ਗਿਆ ਜਿਹੜਾ ਲੋੜ ਤੋਂ ਵੱਧ ਪਿਘਲ ਜਾਂਦਾ ਹੈ। ਅਤੇ ਫਿਰ ਉਸ ਵੇਲੇ ਬੀਬੀ ਅਮਰੋ ਜੀ ਕਹਿਣ ਲੱਗੇ, ਕਹਿੰਦੇ ਪਿਤਾ ਜੀ ਤੁਸੀਂ ਇਹ ਬਚਨ ਤਾਂ ਜ਼ਰੂਰ ਸੁਣੇ ਨੇ ਕਿ ਤੁਹਾਡਾ ਮਨ ਮਨੂਰ ਵਰਗਾ ਹੋ ਗਿਆ, ਅਤੇ ਇਹ ਵੀ ਗੱਲ ਤੁਹਾਡੀ ਸੱਚੀ ਹੈ ਵੀ ਜਿਹੜਾ ਲੁਹਾਰ ਦੀ ਭੱਠੀ 'ਤੇ ਲੋੜ ਤੋਂ ਵੱਧ ਪਿਘਲਿਆ ਲੋਹਾ ਉਹ ਮਨੂਰ ਬਣ ਜਾਂਦਾ, ਉਹਦਾ ਉਹ ਕਿਸੇ ਕੰਮ ਨਹੀਂ ਆਉਂਦਾ। ਇਹ ਗੱਲ ਬਿਲਕੁਲ ਠੀਕ ਹੈ, ਪਰ ਆਹ ਜਿਹੜਾ ਮਨ ਰੂਪੀ ਮਨੂਰ ਲੋਹਾ ਨਾ, ਇਹਨੂੰ ਜੇ ਤੁਸੀਂ ਸੋਨਾ ਬਣਾਉਣਾ ਚਾਹੋ ਤਾਂ ਸੋਨਾ ਬਣ ਸਕਦਾ, ਲੋਹੇ ਤੋਂ ਤੁਸੀਂ ਕੀ ਕਹਿੰਦੇ ਸੋਨਾ ਵੀ ਬਣ ਸਕਦਾ ਹੈ। ਕਹਿਣ ਲੱਗੇ ਸੱਚੀ ਬੱਚੀ ਇੱਦਾਂ ਹੋ ਸਕਦਾ ਹੈ? ਕਹਿਣ ਲੱਗੇ ਹਾਂ ਪਿਤਾ ਜੀ ਹੋ ਸਕਦਾ ਹੈ, ਕਿਉਂਕਿ ਆਪਾਂ ਭੱਟ ਸਾਹਿਬਾਨ ਦੇ ਵੀ ਬਚਨ ਪੜ੍ਹਦੇ ਨਾ, ਭੱਟ ਸਾਹਿਬਾਨ ਕਹਿੰਦੇ ਜੇ ਗੁਰੂ ਦੇ ਸ਼ਬਦ ਨੂੰ ਸੁਣ ਲਈਏ ਤਾਂ ਸਾਡਾ ਸਜੀਵਨ ਜਿਹੜਾ ਕੱਚ ਤੋਂ ਕੰਚਨ ਬਣ ਜਾਂਦਾ, ਕੱਚ ਤੋਂ ਸੋਨਾ ਬਣ ਜਾਂਦਾ ਹੈ ਸਾਡਾ ਜੀਵਨ। ਗੁਰੂ ਦੇ ਸ਼ਬਦ ਵਿੱਚ ਇੰਨੀ ਤਾਕਤ ਹੈ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਜਦੋਂ ਵੀ ਸ਼ਬਦ ਅਸੀਂ ਕੰਨਾਂ ਦੇ ਨਾਲ ਸੁਣ ਲਵਾਂਗੇ, ਇਹ ਨਹੀਂ ਕੰਨ ਰਸ ਕਰਕੇ, ਦਿਲੋਂ ਅੰਦਰੋਂ ਜਗਿਆਸਾ ਦੇ ਰੂਪ ਅੰਦਰ, ਜਿਵੇਂ ਬਾਬਾ ਅਮਰਦਾਸ ਜੀ ਨੇ ਸੁਣ ਲਿਆ ਸੀ। ਅਤੇ ਕਹਿਣ ਲੱਗੇ ਕਿ ਦੇਖੋ ਸ਼ਬਦ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ ਇੰਨੀ ਤਾਕਤ ਹੈ, ਇਹ ਮਨੂਰ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦੇ ਆ। ਪਿਤਾ ਜੀ ਜੇ ਤੁਸੀਂ ਇਸ ਸ਼ਬਦ ਨੂੰ ਕਿਤੇ ਅਮਲ ਦੇ ਵਿੱਚ ਲੈ ਆਓ। ਅਤੇ ਕਹਿਣ ਲੱਗੇ ਬੱਚੀਏ ਫਿਰ ਮੈਂ ਇਹ ਵਾਕਿਆ ਹੀ ਮੇਰਾ ਸਰੀਰ ਜਿਹੜਾ ਮਨੂਰ ਵਰਗਾ ਹੈ ਸੋਨੇ ਵਰਗਾ ਬਣ ਜਾਵੇਗਾ? ਅਤੇ ਕਹਿਣ ਲੱਗੇ ਹਾਂ, ਪਰ ਇੱਕ ਸ਼ਰਤ ਹੈ ਸਤਿਗੁਰਾਂ ਦੀ ਕਿ ਜੇ ਗੁਰੂ ਜੀ ਤੁਹਾਡੇ 'ਤੇ ਦਿਆਲੂ ਹੋ ਜਾਣ, ਜੇ ਤੁਸੀਂ ਗੁਰੂ ਨੂੰ ਰਿਝਾ ਲਓ, ਗੁਰੂ ਨੂੰ ਪ੍ਰਸੰਨ ਕਰ ਲਵੋ। ਅਤੇ ਕਿਉਂਕਿ ਅੱਗੇ ਬਚਨ ਹੈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਕਰੇ ਤਨੇਹਾ, ਜੇ ਗੁਰੂ ਕਿਤੇ ਉਹ ਰਹਿਮਤ ਕਰ ਦੇਵੇ। ਕਿਉਂਕਿ ਜਦੋਂ ਅਸੀਂ ਭੱਟ ਸਾਹਿਬਾਨ ਦੇ ਬਚਨ ਪੜ੍ਹਦੇ ਉਹ ਸਮਝਾਉਂਦੇ, ਜਾਮ ਗੁਰੂ ਹੋਏ ਵੱਲ ਧੰਨੇ ਕਿਆ ਗਾਰਵ ਦੀਜੇ, ਕਹਿੰਦੇ ਜਦੋਂ ਗੁਰੂ ਸਾਡੇ ਵੱਲ ਹੋ ਜਾਵੇ ਤਾਂ ਫਿਰ ਉਸ ਵੇਲੇ ਕੋਈ ਵੀ ਜਿਹੜਾ ਇੱਥੇ ਮੁਮਕਿਨ ਨਹੀਂ, ਕੋਈ ਵੀ ਇਹੋ ਜਿਹੀ ਗੱਲ ਨਹੀਂ ਕਿ ਜਿਹੜੀ ਸਾਡੇ ਜੀਵਨ ਵਿੱਚ ਨਾ ਆ ਸਕੇ। ਗੁਰੂ ਦੀ ਕਿਰਪਾ ਤਾਂ ਹੈ ਹੀ ਐਡੀ ਵੱਡੀ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇੱਕ ਸਲਾਰ ਦੀ ਪੀਰ ਆਇਆ ਹੈ ਇਸਲਾਮ ਧਰਮ ਦਾ, ਉਹ ਕੀ ਦੇਖਦਾ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਬਹੁਤ ਸੰਗਤ ਆ ਕੇ ਮੱਥਾ ਟੇਕਦੀ ਹੈ ਅਤੇ ਗੁਰੂ ਸਾਹਿਬ ਜੀ ਅਸੀਸਾਂ ਦੇ ਰਹੇ ਨੇ, ਜਨਮ ਮਰਨ ਤੋਂ ਰਹਿਤ ਹੋ ਜਾਵੋ, ਤੁਹਾਡੇ ਬੁਰੇ ਕਰਮ ਖਤਮ ਹੋ ਜਾਣ, ਤਰ੍ਹਾਂ ਤਰ੍ਹਾਂ ਦੀਆਂ ਬਖਸ਼ਿਸ਼ਾਂ ਨਾਲ ਨਿਵਾਜ ਰਹੇ ਨੇ। ਅਤੇ ਸਲਾਰਦੀਨ ਨੇ ਇੱਕ ਸਵਾਲ ਕੀਤਾ ਸੀ ਉੱਥੇ, ਕਹਿਣ ਲੱਗੇ ਸਤਿਗੁਰੂ ਜੀ ਜੇ ਤਾਂ ਤੁਹਾਡੇ ਚਰਨਾਂ 'ਤੇ ਮੱਥਾ ਟੇਕਣ ਦੇ ਨਾਲ ਇਹਨਾਂ ਦੇ ਲੇਖ ਜਿਹੜੇ ਬੁਰੇ ਕਰਮ ਮਿਟ ਜਾਂਦੇ ਨੇ, ਇਹਦਾ ਮਤਲਬ ਤੁਸੀਂ ਫਿਰ ਰੱਬ ਦੇ ਕੀਤੇ ਹੋਏ ਹੁਕਮ ਦੇ ਵਿੱਚ ਹੁਕਮ ਅਦੂਲੀ ਕਰਦੇ ਪਏ ਹੋ, ਰੱਬ ਨੇ ਇਹਨਾਂ ਨੂੰ ਬੁਰੇ ਦੀ ਸਜ਼ਾ ਦੇਣੀ ਅਤੇ ਤੁਸੀਂ ਇਹਨਾਂ ਨੂੰ ਛਡਾਉਂਦੇ ਪਏ ਹੋ, ਅਤੇ ਜੇਕਰ ਇਹਨਾਂ ਦੇ ਲਿਖੇ ਹੋਏ ਲੇਖ ਮਿਟ ਨਹੀਂ ਸਕਦੇ ਤਾਂ ਫਿਰ ਇਹ ਭਰਮ ਫੈਲਾਇਆ ਤੁਸੀਂ, ਫਿਰ ਇਹਨਾਂ ਦਾ ਮੱਥਾ ਟੇਕਣਾ ਤੁਹਾਡੇ ਦਰ 'ਤੇ ਸਫਲਾ ਨਹੀਂ ਹੈ। ਅਤੇ ਸਤਿਗੁਰੂ ਜੀ ਨੇ ਫਿਰ ਉੱਥੇ ਉਹਦਾ ਜਵਾਬ ਦੇਣ ਵਾਸਤੇ ਇੱਕ ਸਿਆਹੀ ਕਾਗਜ਼ ਅਤੇ ਇੱਕ ਮੋਹਰ ਮੰਗਾਈ ਸੀ, ਸਟੈਂਪ ਮੰਗਾਈ ਸੀ। ਕਹਿਣ ਲੱਗੇ ਕਾਜੀ ਜੀ ਇਹ ਮੋਹਰ ਦੇ ਉੱਪਰ ਕੀ ਲਿਖਿਆ ਹੋਇਆ ਥੋੜ੍ਹਾ ਪੜ੍ਹ ਕੇ ਦੱਸਣਾ। ਕਹਿਣ ਲੱਗੇ ਗੁਰੂ ਜੀ ਪੜ੍ਹਿਆ ਅਤੇ ਜਾ ਰਿਹਾ ਕੁਝ ਲਿਖਿਆ ਹੈ, ਪਰ ਲਿਖਿਆ ਕੀ ਹੈ ਇਹ ਸਮਝ ਨਹੀਂ ਆ ਰਹੀ। ਕਹਿਣ ਲੱਗੇ ਕਿਉਂ? ਕਹਿੰਦੇ ਅੱਖਰ ਉਲਟੇ ਲਿਖੇ ਨੇ, ਕਿਉਂਕਿ ਸਟੈਂਪ 'ਤੇ ਹਮੇਸ਼ਾ ਹੀ ਵਰਡ ਜਿਹੜੇ ਉਹ ਅੱਖਰ ਉਹ ਉਲਟੇ ਹੁੰਦੇ, ਕਾਗਜ਼ 'ਤੇ ਲਾਉਣੇ ਤਾਂ ਫਿਰ ਉਹ ਸਿੱਧੇ ਹੁੰਦੇ ਆ। ਕਹਿਣ ਲੱਗੇ ਲਿਖਿਆ ਕੁਝ ਹੈ ਪਰ ਸਮਝ ਨਹੀਂ ਆ ਰਹੀ। ਅਤੇ ਫਿਰ ਸਤਿਗੁਰਾਂ ਨੇ ਉਹ ਕਾਗਜ਼ 'ਤੇ ਜਦੋਂ ਸਟੈਂਪ ਲਾ ਦਿੱਤੀ, ਕਹਿੰਦੇ ਹੁਣ ਉਹਨੇ ਜਲਦੀ ਨਾਲ ਪੜ੍ਹ ਦਿੱਤਾ। ਕਹਿਣ ਲੱਗੇ ਮਹਾਰਾਜ ਸਮਝਿਆ ਨਹੀਂ। ਸਤਿਗੁਰੂ ਜੀ ਕਹਿੰਦੇ ਦੇਖੋ ਪੀਰ ਜੀ, ਅਸੀਂ ਰੱਬ ਦੀ ਜਿਹੜੀ ਅਮਾਨਤ ਉਹਦੇ ਵਿੱਚ ਖਿਆਨਤ ਨਹੀਂ ਕਰਦੇ, ਅਸੀਂ ਉਹ ਜਿਹੜੇ ਦੁੱਖ ਜਿਹੜੇ ਪਰਮਾਤਮਾ ਨੇ ਦੇਣੇ ਉਹ ਪਰਮਾਤਮਾ ਦੇ ਸ਼ਰੀਕ ਬਣ ਕੇ ਅਸੀਂ ਮਿਟਾਉਂਦੇ ਨਹੀਂ ਹੈ। ਅਸੀਂ ਤਾਂ ਆ ਮੋਰ ਵਾਂਗ ਜਦੋਂ ਮੱਥਾ ਇਹ ਟੇਕਦੇ ਹਾਂ ਨਾ, ਇਹਨਾਂ ਦੇ ਮਸਤਕ ਵਿੱਚ ਇਹ ਗਿਆਨ ਦਿੰਦੇ ਵੀ ਤੇਰੇ ਅੰਦਰ ਆਹ ਕਮੀਆਂ ਹੀ ਅਤੇ ਇਹਨਾਂ ਨੂੰ ਦੂਰ ਕਰ ਲੈ। ਅਤੇ ਫਿਰ ਉਹ ਜਦੋਂ ਮਸਤਕ ਜਿਹੜਾ ਟਿਕਦਾ ਹੈ ਸਾਡੇ ਇਹਨਾਂ ਚਰਨਾਂ ਦੇ ਉੱਪਰ, ਇਹਨਾਂ ਨੂੰ ਸੋਝੀ ਹੋ ਜਾਂਦੀ ਵੀ ਅਸੀਂ ਕਿੱਥੇ ਗਲਤ ਹਾਂ ਅਤੇ ਕੀ ਸਾਨੂੰ ਚੰਗਾ ਕਰਨਾ ਚਾਹੀਦਾ। ਫਿਰ ਇਹ ਮਿਹਨਤ ਕਰਦੇ ਆ ਅਤੇ ਫਿਰ ਇਹ ਉੱਥੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹ ਅਵਗਣਾਂ ਨੂੰ ਕੱਟਦੇ ਆ ਜਾਂ ਉਹਨਾਂ ਨੂੰ ਬਰਦਾਸ਼ਤ ਕਰਦੇ ਆ। ਅਸੀਂ ਕਿਤੇ ਪਰਮਾਤਮਾ ਦੇ ਹੁਕਮ ਵਿੱਚ ਅਦੂਲੀ ਨਹੀਂ ਕਰਦੇ, ਅਸੀਂ ਸਿਰਫ ਇਹਨਾਂ ਨੂੰ ਅਹਿਸਾਸ ਕਰਾਉਣੇ ਵੀ ਤੁਹਾਡੇ ਅੰਦਰ ਇਹ ਕਮੀਆਂ ਹੈ। ਜਿਵੇਂ ਭਾਈ ਮੰਝ ਜੀ ਆਏ ਨੇ, ਵੇਖੋ ਭਾਈ ਮੰਝ ਜੀ ਨੂੰ ਜੇ ਆਏ ਤਾਂ ਗੁਰੂ ਸਾਹਿਬ ਜੀ ਨੇ ਸਾਰਾ ਕੁਝ ਬਦਲਿਆ ਨਹੀਂ, ਉਹਨਾਂ ਨੇ ਉਹਨਾਂ ਨੂੰ ਕਮਾਈ ਕਰਨ ਦੀ ਗੁਰਸਿੱਖੀ ਦੀ ਘਾਲ ਕਮਾਉਣ ਦਾ ਉਤਸ਼ਾਹ ਦਿੱਤਾ ਅਤੇ ਗਿਆਨ ਦਿੱਤਾ। ਕਿਰਤ ਕਮਾਈ ਭਾਈ ਮੰਝ ਜੀ ਨੇ ਕੀਤੀ, ਭਾਈ ਭੂਮੀਏ ਜੀ ਨੇ ਕੀਤੀ, ਭਾਈ ਸੱਜਣ ਜੀ ਨੇ ਕੀਤੀ, ਸਮਝਾਇਆ ਗੁਰਾਂ ਨੇ। ਕਿਉਂਕਿ ਗੁਰੂ ਦਾ ਕੰਮ ਇਹ ਹੈ ਕਿ ਭੁੱਲੇ ਮਾਰਗ ਜਿਹਨੇ ਬਤਾਇਆ, ਗੁਰੂ ਤੇ ਭੁੱਲਿਆਂ ਹੋਇਆਂ ਨੂੰ ਪਰਮਾਤਮਾ ਦੇ ਦਰ ਦੇ ਉੱਪਰ ਜਿਹੜੇ ਜੋੜਦੇ ਨੇ। ਕਿਉਂਕਿ ਭੁੱਲਾ ਮਨ ਸਮਝੈ ਗੁਰ ਸ਼ਬਦੀ, ਸਤਿਗੁਰੂ ਜੀ ਕਹਿੰਦੇ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਧੰਨ ਧੰਨ ਸਤਿਗੁਰ ਸ਼ਬਦ, ਧੰਨ ਸੁਰਤ ਗੁਰ ਗਿਆਨ ਸੁਣਾਇਆ, ਕਿ ਗੁਰੂ ਦਾ ਸ਼ਬਦ ਵੀ ਉਹ ਧੰਨ ਹੈ ਅਤੇ ਉਹ ਸੁਰਤ ਵੀ ਧੰਨ ਹੈ। ਜਿਸ ਸੁਰਤ ਨੇ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣ ਕੇ ਆਪਣੇ ਜੀਵਨ ਨੂੰ ਸਵਾਰ ਦਿਆ। ਅੱਗੇ ਭਾਈ ਜੀ ਦੱਸਦੇ ਚਰਨ ਕਮਲ ਗੁਰ ਧੰਨ ਧੰਨ, ਧੰਨ ਮਸਤਕ ਗੁਰ ਚਰਣੀ ਲਾਇਆ। ਗੁਰੂ ਜੀ ਦੇ ਚਰਨ ਕਮਲ ਜਿਹੜੇ ਨੇ ਉਹ ਵੀ ਧੰਨਤਾ ਦੇ ਯੋਗ ਨੇ। ਜਿਹੜਾ ਵੀ ਇਹਨਾਂ ਚਰਨਾਂ 'ਤੇ ਜਾ ਕੇ ਮੱਥਾ ਟੇਕਦਾ ਹੈ ਉਹ ਵੀ ਧੰਨਤਾ ਦੇ ਯੋਗ ਹੈ। ਧੰਨ ਮਸਤਕ ਗੁਰ ਚਰਣੀ ਲਾਇਆ, ਜਿਨ੍ਹਾਂ ਨੇ ਆਪਣੇ ਮੱਥੇ ਨੂੰ ਗੁਰੂ ਦੇ ਚਰਨਾਂ ਦੇ ਨਾਲ ਲਾ ਦਿੱਤਾ, ਮੱਥਾ ਟੇਕ ਦਿੱਤਾ ਗੁਰੂ ਚਰਨਾਂ 'ਚ, ਉਹ ਵੀ ਧੰਨਤਾ ਦੇ ਯੋਗ ਹੈ। ਜਿਵੇਂ ਹੁਣੇ ਸਲਾਰਦੀਨ ਜੀ ਦੀ ਗੱਲ ਆਪਾਂ ਕੀਤੀ ਹੈ ਕਿ ਗੁਰੂ ਜੀ ਕਹਿੰਦੇ ਮੱਥਾ ਟੇਕਣ ਦਾ ਭਾਵ ਇਹ ਹੈ ਕਿ ਜਿਹੜੇ ਪੁੱਠੇ ਲੇਖ ਹੈ ਪੜ੍ਹਨੇ ਨਹੀਂ ਆਉਂਦੇ ਇਹਨਾਂ ਨੂੰ, ਇਹਨਾਂ ਦੀ ਸੁਰਤ ਪੜ੍ਹ ਨਹੀਂ ਪਾਉਂਦੀ, ਅਸੀਂ ਉਹ ਕੇਵਲ ਅੱਖਰ ਸਿੱਧੇ ਕਰਦੇ, ਇਹਨਾਂ ਨੂੰ ਅਹਿਸਾਸ ਕਰਵਾਉਂਦੇ ਹਾਂ ਵੀ ਭਾਈ ਤੁਹਾਡੇ ਜੀਵਨ ਦੇ ਵਿੱਚ ਆ ਕੁਝ ਲਿਖਿਆ, ਜੇ ਇਹਨੂੰ ਬਖਸ਼ਾ ਸਕਦੇ ਤਾਂ ਪਰਮਾਤਮਾ ਦੀ ਬੰਦਗੀ ਕਰਕੇ ਬਖਸ਼ਾ ਲਵੋ। ਅਤੇ ਜਿਨ੍ਹਾਂ ਜਿਨ੍ਹਾਂ ਵੀ ਮੱਥਾ ਰੱਖ ਦਿੱਤਾ ਨਾ ਗੁਰੂ ਚਰਨਾਂ ਦੇ ਅੰਦਰ, ਉਹ ਮੁਬਾਰਕ ਹੋ ਗਏ। ਚਾਹੇ ਉਹ ਭਾਈ ਮੰਝ ਸੀ, ਚਾਹੇ ਭਾਈ ਬੈਲੂ ਜੀ ਸੀ, ਚਾਹੇ ਭਾਈ ਲੰਗਾਹ ਸੀ, ਜਿਨ੍ਹਾਂ ਜਿਨ੍ਹਾਂ ਨੇ ਵੀ ਮੱਥਾ ਆ ਕੇ ਟੇਕ ਦਿੱਤਾ ਸਤਿਗੁਰੂ ਦੇ ਚਰਨਾਂ 'ਤੇ, ਉਹ ਧੰਨਤਾ ਦੇ ਯੋਗ ਹੋ ਗਏ। ਦੇਖੋ ਜਿਨ੍ਹਾਂ ਜਿਨ੍ਹਾਂ ਨੇ ਮੱਥਾ ਲਾਇਆ ਗੁਰੂ ਚਰਨਾਂ ਦੇ ਨਾਲ, ਭਾਵ ਕਿ ਵਿਰੋਧ ਕੀਤਾ, ਉਹ ਨੇਸਤੋਂ ਨਬੂਦ ਹੋ ਗਏ ਇਸ ਸੰਸਾਰ ਦੇ ਅੰਦਰ। ਜਿਨ੍ਹਾਂ ਗੁਰੂ ਚਰਨਾਂ ਨੂੰ ਆ ਕੇ ਮੱਥਾ ਟੇਕਿਆ ਨਹੀਂ, ਮੱਥਾ ਲਾਇਆ, ਟੱਕਰ ਲਈ, ਉਹਨਾਂ ਦਾ ਹਸ਼ਰ ਵੀ ਅਸੀਂ ਦੇਖਦੇ ਹਾਂ। ਚਾਹੇ ਸ਼ਾਹਜਹਾਨ ਦੀ ਗੱਲ ਕਰ ਲਈਏ, ਜਹਾਂਗੀਰ ਦੀ ਗੱਲ ਕਰ ਲਈਏ, ਔਰੰਗਜ਼ੇਬ ਦੀ ਗੱਲ ਕਰ ਲਈਏ, ਚਾਹੇ ਹੁਣ ਦੇ ਸਮੇਂ ਦੇ ਹਾਕਮਾਂ ਦੀ ਗੱਲ ਕਰ ਲਈਏ, ਚਾਹੇ ਕੁਝ ਸਦੀਆਂ ਪਹਿਲਾਂ ਦੀ, ਜਿਨ੍ਹਾਂ ਜਿਨ੍ਹਾਂ ਵੀ ਗੁਰੂ ਘਰ ਦੇ ਨਾਲ ਮੱਥਾ ਲਾਇਆ, ਉਹਨਾਂ ਦਾ ਹਸ਼ਰ ਜਿਹੜਾ ਇਸ ਸੰਸਾਰ ਦੇ ਵਿੱਚ ਆਪਾਂ ਦੇਖਦੇ ਹੀ, ਇਤਿਹਾਸ ਦੇ ਪੰਨਿਆਂ ਦੇ ਵਿੱਚ ਕਿਹੜੇ ਕਿਹੜੇ ਹਾਲਾਤ ਨੇ। ਔਰੰਗਜ਼ੇਬ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸ਼ਹਿਨਸ਼ਾਹ ਕਹਿੰਦਾ ਸੀ, ਮੱਥਾ ਲਾਇਆ ਨਾ ਗੁਰੂ ਘਰ ਦੇ ਨਾਲ, ਅਤੇ ਗੁਰੂ ਘਰ ਦੇ ਨਾਲ ਮੱਥਾ ਲਾ ਕੇ ਆਖਰ 'ਤੇ ਮਰਦਿਆਂ ਹੋਇਆਂ ਜਿਹੜੇ ਵਸੀਅਤਨਾਮਾ ਆਪਣਾ ਕੀਤਾ ਸੀ ਨਾ ਉਹਨੇ, ਉਹਦੇ ਵਿੱਚ ਆਪਣੇ ਆਪ ਨੂੰ ਬਹੁਤ ਕੋਸਿਆ ਕਿ ਮੈਂ ਸੰਸਾਰ ਦੇ ਵਿੱਚ ਸਭ ਤੋਂ ਨਿਭਾਗਾ ਮਨੁੱਖ ਹੈ, ਕਿਉਂਕਿ ਮੱਥਾ ਲਾਉਣ ਵਾਲਾ ਹਮੇਸ਼ਾ ਹੀ ਗੁਰੂ ਦੋਖੀ ਗਿਣਿਆ ਜਾਂਦਾ ਹੈ, ਅਤੇ ਮੱਥਾ ਟੇਕਣ ਵਾਲਾ ਵੱਡੇ ਤੋਂ ਵੱਡੇ ਗੁਨਾਹ ਨੂੰ ਕੀਤਾ ਹੋਵੇ ਤਾਂ ਉਹ ਵੀ ਸਤਿਗੁਰੂ ਦੇ ਚਰਨਾਂ 'ਤੇ ਆ ਕੇ ਬਖਸ਼ਿਆ ਜਾਂਦਾ, ਕਿਉਂਕਿ ਉਹਨੂੰ ਸਿਆਣਪ ਮਿਲ ਜਾਂਦੀ, ਉਹਨੂੰ ਅਕਲ ਮਿਲ ਜਾਂਦੀ ਗੁਰੂ ਦੇ ਦਰ ਤੋਂ। ਇਸੇ ਕਰਕੇ ਭੱਟ ਸਾਹਿਬਾਨ ਕਿਹਾ ਨਾ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ, ਪਰ ਜਦੋਂ ਮੱਥਾ ਆ ਕੇ ਟੇਕ ਦਿੱਤਾ ਗੁਰੂ ਚਰਨਾਂ ਦੇ ਅੰਦਰ, ਅਤੇ ਫਿਰ ਉਹ ਮਸਤਕ ਜਿਹੜਾ ਉਹ ਭਾਗਾਂ ਵਾਲਾ ਹੋ ਗਿਆ। ਇਸੇ ਕਰਕੇ ਮੱਥਾ ਟੇਕਣਾ, ਮਸਤਕ ਟੇਕਣਾ, ਨਮਸਕਾਰ ਕਰਨੀ ਗੁਰੂ ਅਤੇ ਪਰਮਾਤਮਾ ਦੇ ਦਰ 'ਤੇ ਸਾਡੇ ਇਹ ਪਵਿੱਤਰ ਕਾਰਜ ਮੰਨਿਆ ਗਿਆ ਹੈ। ਅੱਗੇ ਭਾਈ ਗੁਰਦਾਸ ਜੀ ਦਾ, ਧੰਨ ਧੰਨ ਗੁਰੇ ਉਪਦੇਸ਼ ਹੈ, ਧੰਨ ਰਿਧਾ ਗੁਰ ਮੰਤਰ ਵਸਾਇਆ, ਕਿ ਗੁਰੂ ਦਾ ਉਪਦੇਸ਼ ਵੀ ਧੰਨ ਹੈ, ਜਿਸ ਉਪਦੇਸ਼ ਦੇ ਨਾਲ ਸਾਡੇ ਜੀਵਨ ਦਾ ਉਧਾਰ ਹੁੰਦਾ ਹੈ। ਅਤੇ ਨਾਲ ਦੱਸਦੇ ਉਹ ਹਿਰਦਾ ਵੀ ਧੰਨ ਹੈ ਜਿਹਨੇ ਗੁਰੂ ਦੇ ਮੰਤਰ ਨੂੰ, ਵਾਹਿਗੁਰੂ ਨੂੰ ਹਿਰਦੇ ਦੇ ਅੰਦਰ ਟਿਕਾ ਲਿਆ, ਕਿਉਂਕਿ ਬਹੁਤ ਵੱਡੀ ਗੱਲ ਹੈ। ਸੁਣਦੇ ਤਾਂ ਅਸੀਂ ਸਾਰੇ ਹੀ ਹਾਂ ਗੁਰੂ ਉਪਦੇਸ਼ ਨੂੰ, ਪਰ ਧੰਨਤਾ ਦੇ ਯੋਗ ਉਹੀ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਕਿਉਂਕਿ ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕੇ ਉਹਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ। ਗੁਰੂ ਦੀ ਆਗਿਆ ਦੇ ਅਨੁਸਾਰ ਹੀ ਹੋ ਕੇ ਗੁਰੂ ਦੇ ਦਰ 'ਤੇ ਉਹ ਪ੍ਰਵਾਨ ਹੁੰਦਾ ਹੈ। ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਅਤੇ ਗੁਰੂ ਸਾਹਿਬ ਜੀ ਸਮਝਾਉਂਦੇ, ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰਿ ਉਤਮ ਬਾਣੀ। ਪਰ ਨਾਲ ਹੁੰਦਾ ਕਿ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਜਿਹੜੇ ਹਿਰਦੇ ਨੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਿਆ, ਉਪਦੇਸ਼ ਸੁਣਿਆ, ਉਹਨਾਂ ਦਾ ਹੀ ਮੁਬਾਰਕ ਹੈ। ਅਤੇ ਗੁਰਦੇ ਭਾਈ ਜੀ ਕਹਿੰਦੇ ਗੁਰੂ ਦਾ ਉਪਦੇਸ਼ ਵੀ ਧਨ ਹੈ ਅਤੇ ਉਹ ਹਿਰਦੇ ਵੀ ਧਨ ਨੇ ਜਿਨ੍ਹਾਂ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਦੁਨੀਆਂ ਦੇ ਵਿੱਚ ਕਿੱਡੇ ਤੋਂ ਕਿੱਡੇ ਔਖੀਆਂ ਘਾਟੀਆਂ ਵੀ ਜੇ ਆ ਗਈਆਂ, ਸ਼ਹਾਦਤਾਂ ਤੱਕ ਵੀ ਦੇਣੀਆਂ ਪਈਆਂ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚੋਂ ਨਹੀਂ ਵਸਾਰਿਆ। ਗੁਰੂ ਦੇ ਉਪਦੇਸ਼ ਨੂੰ ਹਮੇਸ਼ਾ ਹੀ ਮਨ ਦੇ ਵਿੱਚ ਵਸਾ ਕੇ ਰੱਖਿਆ। ਅੱਗੇ ਭਾਈ ਜੀ ਦੱਸਦੇ, ਧੰਨ ਧੰਨ ਗੁਰ ਚਰਨਾ ਮਤੋ ਧੰਨ ਮੋਹਤ ਜਿਤ ਅਪੀਓ ਪੀ ਆਇਆ। ਸਤਿਗੁਰੂ ਜੀ ਦੇ ਬਚਨਾਂ ਦਾ ਚਰਨਾਂ ਦਾ ਖਿਆਲ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਜੀ ਦੇ ਚਰਨਾਂ ਦਾ ਅੰਮ੍ਰਿਤ, ਭਾਵ ਕਿ ਜਿਵੇਂ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ ਨਾ, ਅਤੇ 1699 ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 1699 ਤੱਕ ਜਿਹੜੀ ਸੀ ਉਹ ਚਰਨ ਪੌਲ ਜਿਹੜੀ ਸੀ ਦਿੱਤੀ ਜਾਂਦੀ। ਭਾਈ ਗੁਰਦਾਸ ਜੀ ਨੇ ਬੜੀ ਵਾਰੀ ਚਰਨ ਪੌਲ ਦਾ ਜ਼ਿਕਰ ਕੀਤਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਜ਼ਿਕਰ ਆਉਂਦਾ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਜਾਂਦੇ ਗੁਰ ਦੀਖਿਆ ਦਿੰਦੇ ਸਨ। ਅਤੇ ਇੱਦਾਂ ਕਹਿਣ ਲੱਗੇ ਕਿ ਜਦੋਂ ਗੁਰੂ ਦੇ ਚਰਨਾਂ ਨਾਲ ਜਦੋਂ ਜੀਵ ਜੁੜਦਾ ਹੈ ਨਾ, ਉਹ ਸਮਾਂ ਵੀ ਉਹ ਭਾਗਾਂ ਵਾਲਾ ਹੁੰਦਾ ਹੈ। ਜਿਸ ਵੇਲੇ ਗੁਰੂ ਦੇ ਦੀਦਾਰ ਹੁੰਦੇ ਨੇ, ਧੰਨ ਸੋ ਦਿਨ ਸੋ ਸੰਜੋਗੜਾ ਜਿੱਤ ਡਿੱਠਾ ਗੁਰਦਰਸ਼ਾਰ, ਉਹ ਭਾਗਾਂ ਵਾਲਾ ਸਮਾਂ ਹੁੰਦਾ ਹੈ ਜਦੋਂ ਸਾਨੂੰ ਗੁਰੂ ਦਾ ਮਿਲਾਪ ਹੋ ਜਾਵੇ। ਉਹ ਘੜੀ ਭਾਗਾਂ ਵਾਲੀ ਹੁੰਦੀ, ਉਹ ਧੰਨਤਾ ਦੇ ਯੋਗ ਹੈ। ਅਤੇ ਭਾਈ ਗੁਰਦਾਸ ਜੀ ਕੀ ਕਹਿੰਦੇ, ਗੁਰਮੁਖ ਸੁੱਖ ਫਲ ਅਜਰ ਜਰਾਇਆ। ਜਿਹੜਾ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਦੀਦਾਰ ਨੂੰ ਹਿਰਦੇ ਵਿੱਚ ਵਸਾ ਕੇ ਜਿਉਂਦਾ ਹੈ, ਉਹ ਫਿਰ ਸਹਿਜ ਅਵਸਥਾ ਵਿੱਚ, ਅਜਰ ਦੀ ਅਵਸਥਾ ਵਿੱਚ ਟਿਕ ਜਾਂਦਾ ਹੈ। ਇਹ ਹੈ ਗੁਰੂ ਅਤੇ ਗੁਰੂ ਦੇ ਸਿੱਖ ਦਾ ਪਿਆਰ, ਗੁਰੂ ਦੀ ਮਿਹਰ ਅਤੇ ਗੁਰੂ ਦੇ ਸਿੱਖ ਦਾ ਪ੍ਰੇਮ। ਜਦੋਂ ਦੋਨੋਂ ਹੀ ਮਿਲ ਜਾਂਦੇ ਤਾਂ ਮਨੁੱਖ ਫਿਰ ਉਹਨੂੰ ਧਾਰਨ ਕਰਕੇ ਸਹਿਜ ਵਿੱਚ ਟਿਕ ਜਾਂਦਾ ਹੈ, ਟਿਕਾਊ ਦੇ ਵਿੱਚ ਆ ਜਾਂਦਾ ਹੈ। ਅਤੇ ਟਿਕਿਆ ਹੋਇਆ ਹਿਰਦਾ ਹੀ ਗੁਰੂ ਅਤੇ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਮਰਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਲ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨੋਂ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇਗ ਬਾਈ ਦੇਖ ਕੇ ਨਟਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹਿਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਪਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਾਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪ੍ਰਚੁੰਗ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲਫੁਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਥਪਾ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਾਟਾ ਪ੍ਰਚੁੰਗ ਮਾਫ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਤ ਕਰੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਗਿਆ ਬਈ ਅਕਾਲ ਕੀ, ਤਬਾ ਚਲਾਇਓ ਬੰਥਾ।

ਸਹਿਸ ਪਦ ਵਿਮਲ ਨਾਨ ਏਕ ਪਦ ਗੰਧ ਬਿਨ

ਜਿਸੈ ਜਗਾਏ ਪਿਆਵੇ ਇਹੋ ਰਸ ਕਤ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਓ।

0: ਆਕਾਸ਼ ਦੀ ਹੈ ਸੁਖ ਮੰਗੈ ਮੋਹ ਕੋ ਪ੍ਰਸੰਨ ਤਨ ਕੀ ਪੂਰੇ ਵਾਹਿਗੁਰੂ ਜੀ ਕਾ ਖਾਲਸਾ
1: ਤਦਿਆ ਕੀ ਅਰਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ।

ਸਿੱਖੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਈ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਨ ਡਿੱਠੇ ਸਾਬ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਨ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ ਦੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪਰਚੋਂ ਮਾਫ਼ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਦੇਨ ਆਪ ਜੀ ਦੇ ਪਾਣੀ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਪਾਣੀ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਮਝ ਜਲੰਧੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਹਵੋ ਸੱਜਣਾ ਹੋ ਦੇਖਾ ਦਰਸ਼ਨ ਤੇਰਾ ਰਾਮ ਘਰੋ ਆਪਣੜੈ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ ਤੂੰ ਚਾਉ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੱਕੋ ਟਲ ਗੁਰਸੇ ਵੀ ਹੈ ਐਹ ਨਸਾ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਨੂਰ ਵਰਸੋ ਪੁਰਸੋ ਝੱਟੀਏ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸਤਨਾਮ

ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣ ਪਾਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮਾਂ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾ ਹਉ ਮੈਂ ਕਹਿ ਨਾ ਕੋ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾ ਆਏ ਭਾਖਿਆ ਭਾਉ ਅਪਾਰ ਵਾਖੈ ਮੰਗੈ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਅਰਜਾ ਹੋਰ ਦਾ ਸੁਣੀ ਹੋਏ

ਇਹ ਨਵਾਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸ਼ਾਸਤਰ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ

ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਆਸਤਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ।

ਆਪੇ ਜਾਣ ਐ ਸੋਈ ਕਿਵ ਕਰਾਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ।

ਪਾਤਾਲ ਨਾ ਪਾਤਾਲ ਲੱਖ ਆਗਾਸਾਂ ਆਗਾਸ ਉੜ ਕੋੜ ਭਾਲ ਥੱਕੀ ਵੀਤ ਕਹਿਣਕ ਵਾਤ ਸਹਿ ਸਠਾਰੈ ਕਹਿਣਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਣਾਓਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀਜੇ ਦੁਸ਼ਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅੰਤ

ਇਹ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣੈ ਸੋਈ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੀਤੇ ਮੰਗ ਹੈ ਜੋ

ਕਿਤਿਆ ਦੁੱਖ ਭੁੱਖ ਸਦ ਮਾਰੇ ਪਹਿਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਉਹ ਰਾਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾ ਅਮੁੱਲ ਭਾਏ ਮੁੱਲਾ ਸਮਾਹ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੀ ਆਖੇ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਗ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਇਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਕੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸਿਆ ਦੇਸ ਆਦ ਅਨੀਨ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵਾਜ ਹੈ ਨਾਦ ਵਾਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੋਏ ਕਾਰ ਚਲਾਵਹਿ ਲਿਖਿਆ ਵਹਿ ਭਾਵ ਹੁਆ ਦੇਸ ਤਸਾਇਆ ਦੇਸ ਆਦ ਅਨੀਨ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਹੋ ਵਿਡਾਣ ਆਦੇਸ ਦਸਿਆ ਦੇਸ ਆਦਾ ਨੀਲਾ ਨਾਦ ਨਾਦ ਜੁਗ ਜੁਗ ਏਕੋ ਵੇਸ ਵਾਸਣ ਲੋਏ ਲੋਏ ਭੰਡਾਰ ਜੁਗ ਛੁਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਸਿਆ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ
ਏ ਤਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀ ਸਾਹ ਸੁਣ ਗੱਲਾਂ ਆਕਾਸ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਵਾਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ

ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੀ ਰੰਗ ਤਿਨਕੀ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪ੍ਰਵਾਨ ਨਗਰੀ ਕਰਮ ਪਵਾਏ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਉ ਇਹੋ ਧਰਮ ਗਿਆਨ ਖੰਡ ਕਾਉ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾਏ ਨਾਥ ਵਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਏ ਘਾਟ ਘੜੀਏ ਬਹੁਤਾ ਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿੱਛੈ ਪਛਤਾਏ ਜਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾਏ ਹੋਰ ਨਾ ਕੋਈ ਹੋਰ ਤਥਾਏ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮੈਂ ਮਾਮਾ ਹਿਤਾ ਕੇ ਰੂਪ ਨ ਕਥਨੇ ਜਾਓ ਹਿ ਨਾ ਉਹ ਹਿਮਰ ਹੈ ਨ ਠਾਗੇ ਜਾਓ ਹਿ ਜਿਨ ਕਹਿ ਰਾਮ ਵਸੈ ਮਨ ਮਾਹਿ ਤਥੈ ਭਗਤ ਵਸੈ ਕੇ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾ ਤਿਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰਿਆ ਸੁਰ ਨੇਤ ਨੇਤ ਬੰਤਨ ਕਹਿਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਜਾਇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹਿ ਨਮਸਤੰ ਟਾਹਿ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਇਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੁਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹਿ ਨਮਸਤੰ ਬਾਹਿ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਵੇ ਨਮਸਤਸਤਜਵੇ ਆਦੇਸੰ ਆਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੇ ਨਮਸਤੰ ਭੇਵੇ ਨਮਸਤੰ ਜਨਮੇ ਨਮਸਤੰ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਇਆਲੇ ਨਮਸਤੰ ਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ

0: ਬੀਨ ਬੀਜਿਆ ਖਿਜਿਆ ਭੇਜੇ ਸਮਸਤਮ ਪ੍ਰਸਿੱਧੇ ਕਿਰਪਾ ਨੂੰ ਸਰੂਪੇ ਕੁਕਰਮ ਪ੍ਰਣਾਸੀ
1: ਸਦਾ ਸਰਬਦਾ
0: ਸਿੱਧ ਸਿੱਧੰ ਨਿਵਾਸੀ ਚਰਪੜ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਲਖ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਤ੍ਰਾਣ ਸਰਵੰ ਪ੍ਰਾਣ ਸਰਵੰ ਭੁਗਤ ਸਰਵੰ ਭੁਗਤਾ ਸਰਵੰ ਜੋਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ

ਜੋਨ ਪੁਰਖ ਅਪਾਰ ਸਰਮੰਤਰ ਮਾਨ ਦੇਵ ਭੇਵੇ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਥਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤਾ ਜੋਨ ਆਦਾ ਸੇਖ ਤੇ ਸੁਰ ਨ ਭੇਸ ਜਾ ਕਰ ਰੂਪ ਰੇਖ ਨਾ

ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਈਸ਼ਵਰ ਚਿਉ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਾਨੋਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਈ ਬਹੁਚਿਤ ਮਦ ਭਾਰ ਛੰਦ ਤੁਹ ਪ੍ਰਸਾਦਿ

ਸਤਾਨ ਰੰਗ ਕਾਲ ਅਨਕਾਲ ਅਨ ਭੂਤ ਅੰਗ ਆਭ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਮਤ ਉਤਪਰਚਣ ਮਿਤ ਗਤਿ ਅਖੰਡ ਆਲਿਸਿਆ ਕਰਮ ਆਦਰਸਿਆ ਧਰਮ ਸਰਬ ਪ੍ਰਣਾਡਿਆ ਅਨਡੰਡ ਬਾਢਿਆ ਚਾਤਰੀ ਛੰਦ ਤੁਐ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਏ ਚਤੁਰ ਚੱਕਰ ਦਾਨੀਏ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਪਰਮੰ ਨ ਪਿਤ੍ਰੈ ਨ ਕਰਮੰ ਨ ਕਾਇ ਅਜਨਮ ਨ ਜਾਇ ਨ ਚਿੱਤ੍ਰੈ ਨ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਥੀ ਸੈ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਸ਼ੰਤੁਐ ਪ੍ਰਸਾਦ ਕਹਤੇ ਕਿਆ ਸ਼ਿਜ ਦੇਸੇ ਕਿਆ ਭਿਜ ਭੇਸਾ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜ ਪ੍ਰਭਾਇਕ ਧਰਮ ਤੋ ਜਾਹੈ ਕਿਆ ਅਸ਼ੋਕ ਵਰਨੈ ਕਿ ਸਰਬਾ ਭਰਨੈ ਕਿ ਜਗਤਾਂ ਕ੍ਰਿਤੀਆਂ ਕਿ ਚਤੁਰੰਗ ਛਤਰੀ ਹੈ ਕਿ ਬ੍ਰਹਮੰ ਸਰੂਪੇ ਕਿ ਅਨੁਭਵ ਨੂਪੇ ਕਿ ਆਦਾ ਦੇਵ ਹੈ ਕਿ ਆਪ ਆਪੇਵ ਹੈ ਕਿ ਚਿਤਰੰ ਮਹੀਨੇ ਕਿ ਇੱਕ ਅਧੀਨੇ ਕਿ ਰੋਜੀ ਰਜਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਦੇ ਐਬ ਹੈ ਗੈਬਲੂ ਗੈਬ ਹੈ ਕਿ ਗਾ ਅਫੂਲ ਗੁਨਾਹ ਹੈ ਕਿ ਸਾਹ ਅਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜਾ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੋ ਸਰਵਤਰ ਪਾਹੋ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨਿਆ ਸਦੈਵ ਪ੍ਰਧਾਨੀ ਇੱਕ ਸਰਵਤਰ ਜਾਪਿਆ ਇੱਕ ਸਰਵਤਰ ਥਾਪਿਆ ਇੱਕ ਸਰਵਤਰ ਪਾਨਿਆ ਇੱਕ ਸਰਵਤਰ ਮਾਨਿਆ ਇੱਕ ਸਰਵਤਰ ਇੰਦ੍ਰਾ ਇੱਕ ਸਰਵਤਰ ਚੰਦ੍ਰਾ ਇੱਕ ਸਰਵੰਕਲੀ ਮੇ ਕੇ ਪਰਮ ਬਹੀ ਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕਿ ਹੁਸਨੁਲ ਵਜੂ ਹੈ ਤਮਾਮ ਰੁਜੂ ਹੈ ਹਮੇ ਸੁਲ ਸਲਾਮੇ ਸਲੀ ਖਤਮੋਦਾ ਮੈਂ ਗਨੀ ਮੁਲਸ਼ਕਸਤ ਹੈ ਗਰੀਬ ਉਲ ਪਰਸਤ ਹੈ ਬਿਲੰਦ ਉਲ ਮਕਾਨ ਹੈ ਜ਼ਮੀਨ ਉਲ ਜਮਾਨ ਤਮੀਜ ਉਲ ਤਮਾ ਮੈਂ ਰਜੂਲ ਨਿਦਾਨ ਹਰੀ ਫੁਲ ਅਜੀ ਮੇਰੇ ਜਾਇਕ ਯਕੀਨ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੋਗਤਾ ਪ੍ਰਵਾਹ ਹੈ ਸੁਜੋਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਆਗਾਧ ਹੈ ਅਨੂਪ ਹੈ ਓਅੰਗਾਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਨ ਤ੍ਰਿਬਾਧੇ ਅਗੰਜੇ ਅਗਾਧ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਜ ਹੈ ਅਸ਼ੂਤ ਹੈ ਕਿਨਰਕਮ ਪ੍ਰਣਾਸ ਹੈ ਪ੍ਰਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦਾ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੋਗਤਾ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੋਗਤਾ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਤੰਧ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਲੇਖ ਹੈ ਅਲੇਖ ਹੈ ਅਭੇਖ ਹੈ ਢਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰ ਪ੍ਰਸ਼ੰਤ ਹੈ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣ ਸਰਵੰ ਤ੍ਰਾਣ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੋਗਤਾ ਸਰਵੰ ਮੁਕਤਾ ਰਸਾਵਲ ਸ਼ੰਤ ਹੈ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਥਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ
ਸਰਵੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਤ ਨ ਮਤ ਨ ਜਾਤਿ ਨ ਪਤ ਨਿਰਸਾਕੰ ਸਰੀ ਕਹਿਆ ਮਿਤੋ ਅਮੀ ਕਹਿ ਸਦੈਵ ਪ੍ਰਵਾਹਿ ਅਜਹਿ ਅਜਾਹਿ ਭਗਵਤੀ ਸੰਤ ਪ੍ਰਸਾਦ ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੁਲੋ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਗਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿਹਾਂ ਹੈ ਕਿ ਰਾਜ ਕਰੇ ਨੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਿਰਾਸੁਲ ਫਿਕਨ ਹੈ ਹਿਰਾਸੁਲ ਫਿਕ ਹਰੀਫੁਲ ਸਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਕਰੀਮ ਹੈ ਸੰਬਸਤੁਲ ਜੁਬਾ ਹੈ ਕਿ ਸਾਹਿਬ ਕੀ ਰਾਹ ਹੈ ਕਿ ਸਾਹਿਬ ਕੀ ਰਾਹ ਹੈ ਕਿ ਨਰਕਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸ਼ੁਲ ਰਵਨ ਹੈ ਤਮਾਮੁਲ ਉਤਮੀ ਜੈ ਸਮਸਤੁਲ ਅਜੀ ਜੈ ਪਰਮ ਪਰਮੀ ਸਮਸਤੁਲ ਅਦੀਸ ਹੈ ਆਦੇਸੁਲ ਅਲੇਖ ਹੈ ਹਮੇਸੁਲ ਭੇਖ ਹੈ ਜਮੀਨ ਉਲ ਜਮਾ ਹੈ ਅਮੀ ਕੁਲ ਮਾਂ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਨ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਬੇਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲ ਅਲੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਸੰਤੁਐ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਮਰ ਬਰਿਆ ਗਨ ਹਰ ਨਰ ਪਰ ਭਾਨਿਆਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡਨ ਭਵਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਮਨ ਛੇਜੀ ਅੰਗਾ ਸੁਨਿਆ ਭੰਗ ਉਪਮਾ ਪਾਰ ਗਾਤ ਮਿਤ ਉਧਾਰ ਜਲ ਥਲਾ ਮਨ ਦਿਸਵਸ ਭੰਡ ਜਲ ਥਲ ਮਹੰਤ ਦਿਸਵਸ ਬੇਅੰਤ ਤਨ ਭਵਨ ਆਦਿ ਤ੍ਰਿ ਤਰ ਧੁਰਾ ਸਜਾਨ ਬਾਹੂ ਏਕੈ ਸਦਾ ਹੋ ਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰਿਆ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮਨ ਛਿਜ ਗਾਤ ਅਜਿਜਨਾ ਬਾਤ ਆ ਜੇ ਜਿਨਾ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰਨ ਠੱਟ ਅਪਾਰ ਅਡੀਠ ਧਰਮਤ ਢੀਠ ਕਰਮ ਅਣਬ੍ਰਣ

ਸਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਤ ਮਤੰਗ ਜਰੇ ਜਰ ਸੰਗ ਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂ ਭਲੀ ਬੇਦ ਨਿਆਵ ਤਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਪੈ ਭੂ ਪਤੰਤ ਕਉ ਨਾਂਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ।

ਮਲਈਆ ਗਾੜੇ ਗੜਾਨ ਕੇ ਤੋਰਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾ ਇੱਕ ਜਾਚਕਾ ਨੇਕ ਸੋ ਏਕ ਦੇਵਈਆ ਦਾਨ ਉਦੇਪ ਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋਪਨ ਜਖਾ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ

ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ।

ਕਰਤਾਰਾ ਸੇਵ ਸਿੱਖਿਆ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨਕਉ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰਚਾ।

ਖੜਗ ਕੇਤ ਮੈਂ ਸਰਨ ਤਿਹਾਰੀ ਆਪਦਲੇ ਹੋਇ ਬਾਰੀ ਸਰਬ ਠਾਉਰ ਮੋਹੋ ਸਹਾਈ ਦੁਸਤੋ ਤੇਲੇ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਬਿਕ ਸਗਲ ਦੇਹ ਕੋ ਹਰਤਾ ਦੁਸਤ ਦੋਖੀਅਨ ਕੋ ਸ਼ੈ ਕਰਤਾ ਸ਼੍ਰੀ ਅਸਤੁ ਜਪ

ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਸਵਾਰ ਕਹਿ ਨਾਨਕ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ।

ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ ਬਾਬਾ ਜਸਤੂ ਦੇਹ।

ਇੱਕ ਭਰਮ ਭੂਲੇ ਫਿਰੈ ਦੈ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ। ਆਵਾ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰ ਹੈ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ

ਸਤਿਨਾਮ ਸੁਣੋ ਸੰਤਾ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਹਨੂੰ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਸੈ ਬਿਠੋ ਜਿਨ ਮੂੰਹ ਮੀਠਾ ਲਾਇਆ।

ਤਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ, ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ।

ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁੰਡਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਕੀਰੀ ਵਿਖਮ ਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿਕੀਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜੇ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ

ਤਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਹੈ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤੇ ਵਿੱਚ ਲਾਵੇ ਏਹੋ ਸੋਹਿਲਾ ਸ਼ਬਦ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ।

ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭ

ਕਰਮੀ ਸਹਿ ਨਉ ਜੈਵਿਣ ਸਹਿਜ ਸਹਿ ਸਾ ਨ ਜਾਏ ਨ ਜਾਏ ਸਹਿ ਸਕ ਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ

ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜੀ ਨੇ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਮ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾ ਅਨੇਕ ਜੂਨੀ ਭਰਮੋ ਆਵੈ ਬਿਨ ਸਤਿਗੁਰ ਮੁਕਤ ਨਾ ਪਾ

ਗਾਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀ ਆਸਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ, ਪੀਵੋ

ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿਦੇ ਕੱਚੇ, ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤਨ ਕਹਿਰ ਲਿਆ ਮਾਇਆ ਬੋਲਣ ਪੈਰਵਾਣੀ, ਕਹਿ ਨਾਮ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ, ਸਭ ਸੇਤੀ ਮਨ ਮਿਲਿਆ ਸੱਚਾ ਲਾਇਆ, ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ।

ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੋਂ ਪੀਐ ਵਿੱਚ ਹੂੰ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਵਾਏ ਹਰ ਵਸੈ ਮਨਵਾਏ ਹਰਿ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ

ਬਾਬਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂੜ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿ ਸਖੀਏ ਸੋਗ ਦੁੱਖ ਨਾ ਵਿਆਹ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਸੁਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਨ ਹਰ ਤੇਰਾ ਰਚਨ ਰਚਿਆ

ਰੱਬ ਨੂੰ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨ ਰਸ ਸਮਾਣੀ, ਸੱਚ

ਭਾਵਨੀਕ ਨਾਲ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵਨਿਧ ਦਸਦਾਂਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸੱਚੈ ਘਰ ਗਾਵੋ ਗਾਵੋ ਤਾਂ ਸੁਹਿਲਾ ਘਰ ਸੱਚੈ ਜਿਥੈ ਸਦਾ ਸੱਚ ਧਿਆਵ ਹੀ ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੀ ਉਹ ਸੱਚ ਸਮਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੈ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵੇ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੌ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਉ ਨਿ ਦਿਆਵੈ ਧਾਈ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ

ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ, ਸੇਵਾ, ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰ ਜੀ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰੂ ਜੀਓ। ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ, ਨਿਤਨੇਮ ਕਰਦਿਆਂ, ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਸਤਿਗੁਰੂ ਜੀ, ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਕਿਰਪਾ ਕਰੋ ਸਤਿਗੁਰੂ ਜੀ, ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ।

ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖ ਸਾਰ ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ।

ਆਪਣੇ ਤਨ ਸਤਿਗੁਰ ਪਾਇਆ ਇਹੋ ਜੀ ਬਜਨ ਪ੍ਰਮਿਆ ਤਾਂ ਸਤਿਗੁਰ ਸਭ ਸੁਨਾਇਆ ਸਤਜੇ ਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜੇ ਸੱਚੋ ਸੱਚ ਬੁਝਾਇਆ ਜਿਨ

ਸਤਨਾਮ ਜਾਂਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋ ਲੈ ਬਹੁਤ ਨਾ

ਲਿਆਂਗਣ ਤਨਾਂਤ ਬੰਧਨ ਬੰਦ ਪਾਏ ਸੋਏ ਪੈ ਕਿਰਤਨ ਤੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਅ ਨਾਨਕ ਜਿਨ ਮਨ ਭਾਉ।

ਹੌਲੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਚਾ ਰੱਖੀ ਓਨ ਕਰ ਪ੍ਰਗਟ ਆਖ ਸੁਨਾਇਆ, ਸਤਿਗੁਰ ਮੁਕਤਾ ਜਿਨ ਵਿੱਚੋਂ ਮੋਹ ਚੁਕਾਇਆ, ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

0: ਹਰਿ ਸਵਸਤ ਤਿਸ ਤੇ ਬਾਣ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਪ੍ਰਤੀਤ ਸਾਂ।

ਸੱਚਾ ਸਵੇਕ ਤੂੰ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿੰਨ ਸੱਚ ਤਾਂ ਤਿੰਨ ਹੀ ਸੱਚ ਕਮਾਇਆ, ਸਤਿਗੁਣ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾ।

ਬਾਬਾ ਭੇ ਕੀਆ ਦੇਹੀ ਦੁੱਖ ਦੀਆ ਸੋਵੈ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ।

ਕਿਉਂ ਜਾਗੇ ਗੁਰਬਿਨ ਸੁੱਤਾ। ਅਗੋਂ ਪਿਤਣ ਆਪਣਾ ਕੀਆ ਕਮਾਣਾ, ਆਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਬਿਨ ਨਾਵੇ ਕਿਸ ਥਾਏ ਨਾ ਪਾਈ ਰੇ ਬਾਣੀ ਬੜੀ ਮਸਾਣੀ।

ਗਾਵਦੇ ਦਰਖ ਸੁਣ ਕਿਰਤ ਗਾਵਦੇ ਨਾਨਕ ਕਰਮ ਬਾਰੇ ਦਤੋਲਾ ਨਹਿਨੀ ਤਾਵਦੇ ਇੱਕ ਮੂਲਾ ਬੁਝਨੇ ਆਪਣਾ ਹੁੰਦਾ ਗਨਾਏ ਦੇ ਔ ਡਾਡੀ ਕਾਨੀ ਜਾਤ ਹੁਤਮ ਜਾ ਸਦਾਏ ਦੇ ਤਿੰਨ ਮੰਗਾ ਜਿਤ ਜਿਤ ਆਏ ਦੇ ਤਿੰਨ ਮੰਗਾ ਤੁਜੇ ਤੇ ਆਏ ਦੇ।

ਬਲੀਦਾਨ ਮਿੰਡਾ ਕਲੀ ਕਾਕ ਜੇ ਮਿਲ ਤਮਸਕ ਲਾਈਐ ਪੂਰਾ ਲਾਲ ਛੱਡੀਐ ਹੋਏ ਕਮਲਕ ਤੇ ਆਈਐ ਪੱਤੇ ਵੇਹ ਪਾਈਏ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੂਤ ਨ

ਸਿੱਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆ ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੂਖ ਦਵਾ ਜਤੀ ਸਦਾ ਵਹਿ।

ਪਾਠ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬੁਗਲ ਸਮਾਦਨ ਮੁਖ ਝੂਟ ਬੇ ਬੁਖਨ ਸਾਰਨ ਤ੍ਰੈਪਾਲ ਤਿਹਾਲ ਵਿਚਾਰਨ ਗੱਲ ਮਾਲਾ ਤਿਲਕ ਲਲਾਟਨ ਦੋ ਧੋਤੀ ਵਸਤਰ ਕਪਾਟਨ ਜੇ ਜਾਣ ਸਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ ਕੋ ਨਾਨਕ ਨਿਸ਼ਚੋ ਤਿਹਾਵੈ

ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਾ ਖਾਈ ਹੱਥ ਸੁਰੀ ਜਗਤ ਕਸਾਈ ਨੀਲ ਵਸਤਰ ਪਹਿਰੇ ਹੋਵੇ ਪ੍ਰਵਾਨ ਮਲੇਸ਼ ਤਾਨ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟਿਆ।

ਪੌੜੀ ਸਤਿਗੁਰੂ ਵਡਾ ਕਸ ਕਿਸ ਵਿੱਚ ਬਣੀਆ ਵਡਿਆਈਆ ਸਹਿ ਮੇਲੇ ਤਨ ਦਰੀਆਈਆ ਜਾ ਤਿਸ ਪਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ।

ਜਿਨ ਪਟ ਅੰਦਰ ਬਾਹਰ ਗੁਦਲਤੇ ਭਲੇ ਸੰਸਾਰ ਤਿੰਨ ਨਿਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਸਹਿ ਰੰਗ ਰੋਵੈ।

ਜੇ ਸੇਵੀਐ ਸੁਖ ਪਾਈਐ ਸੋ ਸਸ ਮਾਲੀਐ ਜਿਤ ਕੀਤਾ ਪਾਈਏ ਆਪਣਾ ਸਕਾਲ ਪੁਰੀ ਕਿਉ ਘਾਲੀਐ ਮੰਦਾ ਮੂੰਹ ਨਾ ਖਿੱਚੈ ਦੇ ਨੰਮੀ ਨਦਰ ਨਿਹਾਲੀਐ।

ਚਾਕਰ ਲਾ ਕੇ ਚਾਕਰੇ ਚਲੇ ਖਸਮੇ ਪਾਏ ਹੋਰ ਮਤ ਸੁਣ ਅਗਲੀ ਉਹ ਵਜੇ ਪੇ ਦੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਇਸ ਦਿੱਤਾ ਕਾਵਨਾ ਤੁਸੀਂ ਐਸਾ ਪਾਸ ਨਾਨਕ ਨਾ ਚੱਲੇ।

ਜਾਕਉ ਊਟ ਤੁਹਾਰੀ ਰਾਵ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੀ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤੂ ਚਲੈ ਗੁਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਈ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਵਾਜੇ, ਗੁਰੂ ਸਤਿਕਾਰੇ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਸਭਨਾਂ 'ਤੇ ਮਿਹਰ ਭਰਿਆ, ਹੱਥ ਰੱਖਦਿਆਂ ਹੋਇਆ ਆਪਣੇ ਦਰ ਕਰਦੇ ਦਰਸ਼ਨ ਦੀਦਾਰ ਬਖਸ਼ਿਸ਼ ਕਿਆ ਕਰਕੇ ਤੁਰਕੀ ਬਾਣੀ, ਅਲਾਹੀ ਬਾਣੀ, ਅਗੰਮੀ ਬਾਣੀ ਦੇ ਨਾਲ ਸਾਡੀਆਂ ਸੁਰਤਾਂ ਨੂੰ ਜੋੜਨ ਦਾ ਉਤਸ਼ਾਹ ਸਾਨੂੰ ਬਖਸ਼ਿਆ ਹੈ, ਜਿਸ ਦੇ ਦੌਰਾਨ ਆਪ ਜੀ ਨੇ ਪਾਵਨ ਬਾਣੀ ਦੇ ਨਿਤਨੇਮ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਇਸੇ ਤਰ੍ਹਾਂ ਹੀ ਨੇਮ ਦੇ ਨਾਲ ਜਿਵੇਂ ਰੋਜ਼ਾਨਾ ਹੀ ਸਤਿਗੁਰਾਂ ਦੇ ਬਖਸ਼ੇ ਹੋਏ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਨੂੰ ਆਪ ਜੀ ਸਰਵਣ ਕਰਦੇ ਹੋ ਅਤੇ ਮਿਲ ਬੈਠ ਕੇ ਉਹਨਾਂ ਬਚਨਾਂ ਨੂੰ ਵਿਚਾਰਨ ਦਾ ਅਤੇ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕੀਤਾ ਜਾਂਦਾ ਹੈ। ਅੱਜ ਵੀ ਜੋ ਆਪ ਜੀ ਨੇ ਪਾਵਨ ਬਚਨ ਪਾਠ ਦੇ ਰੂਪ ਅੰਦਰ ਸਰਵਣ ਕੀਤੇ ਨੇ, ਮੁੱਖ ਵਾਕ ਦੇ ਇਹ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰੇ ਹੋਏ ਟੋਡੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 711 ਅਤੇ 12 ਅੰਗ ਦੇ ਉੱਪਰ ਇਹ ਪਾਵਨ ਸ਼ਬਦ ਸੁਭਾਈ ਮਾਨ ਨੇ। ਅੱਜ ਦੇ ਪਾਵਨ ਬਚਨਾਂ ਦੇ ਆਰੰਭਕ ਪੰਕਤੀਆਂ ਦੇ ਅੰਦਰ ਗੁਰਦੇਵ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਸਮਝਾਉਂਦੇ ਨੇ ਕਿ ਜਿਨ੍ਹਾਂ ਦਾ ਆਪਣੇ ਮੂਲ ਪਰਮਾਤਮਾ ਮਰਕਜ਼ ਦੇ ਨਾਲੋਂ ਵਿਛੋੜਾ ਪੈ ਜਾਂਦਾ ਹੈ ਉਹ ਇਸ ਸੰਸਾਰ ਦੇ ਵਿੱਚ ਸਦਾ ਹੀ ਖੁਆਰੀ ਵਾਲੀ ਜ਼ਿੰਦਗੀ, ਦੁੱਖਾਂ ਭਰੀ ਜ਼ਿੰਦਗੀ, ਨਿਰਾਸ਼ਤਾ ਵਾਲੀ ਜ਼ਿੰਦਗੀ ਇਸ ਸੰਸਾਰ ਦੇ ਵਿੱਚ ਬਤੀਤ ਕਰਕੇ ਜਾਂਦੇ ਨੇ ਅਤੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਓਟ ਟੇਕ ਮਿਲ ਜਾਂਦੀ ਹੈ ਉਹਨਾਂ ਨੂੰ ਇਸ ਸੰਸਾਰ ਵਿੱਚ ਧੋਖਾ ਨਹੀਂ ਵਿਆਪਦਾ, ਉਹਨਾਂ ਨੂੰ ਖੁਆਰੀ ਨਹੀਂ ਹੁੰਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਟੇਕ ਦੇ ਨਾਲ ਉਹਨਾਂ ਨੂੰ ਸੰਸਾਰ ਦੀ ਸਮਝ ਆ ਜਾਂਦੀ ਹੈ। ਹੁਣ ਜਦੋਂ ਆਰੰਭਕ ਪੰਕਤੀਆਂ ਦੇ ਅੰਦਰ ਗੁਰਦੇਵ ਜੀ ਦੇ ਬਚਨ ਅਸੀਂ ਪੜ੍ਹਦੇ ਕਿ ਪਰਮਾਤਮਾ ਤੋਂ ਵਿਛੜ ਕੇ ਅਤੇ ਸਦਾ ਖੁਆਰ ਹੋਈਦਾ ਏ, ਦੁੱਖਾਂ ਦੇ ਵਿੱਚ ਲੀਨ ਹੋ ਕੇ ਹਮੇਸ਼ਾ ਦੁਖੀ ਹੋਈਦਾ ਏ, ਜੀਵਨ ਦੀ ਬਾਜ਼ੀ ਹਾਰ ਕੇ ਇਨਸਾਨ ਇਸ ਸੰਸਾਰ ਤੋਂ ਜਾਂਦਾ ਏ, ਅਤੇ ਜਦੋਂ ਅਸੀਂ ਹੋਰ ਵੀ ਬੇਅੰਤ ਬਾਣੀ ਦੇ ਬਚਨ ਜਾਂ ਵਿਦਵਾਨਾਂ ਦੇ ਬਚਨ ਪੜ੍ਹਦੇ ਹਾਂ ਤਾਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਧੁਰੇ ਦੇ ਨਾਲ, ਮੂਲ ਦੇ ਨਾਲ ਜੁੜਨਾ ਸਾਡੇ ਜੀਵਨ ਦਾ ਵਿਕਾਸ ਹੈ, ਆਪਣੇ ਮੂਲ ਦੇ ਨਾਲੋਂ ਟੁੱਟਣਾ ਸਾਡਾ ਵਿਨਾਸ਼ ਹੈ। ਕਿਉਂਕਿ ਇੱਕ ਦਰਖਤ ਦੀ ਉਦਾਹਰਨ ਲਈਏ ਕਿ ਉਹਦੇ ਉੱਪਰ ਜਦੋਂ ਉਹ ਟਾਹਣੀਆਂ ਉਹਦੇ ਨਾਲ ਜੁੜੀਆਂ ਰਹਿੰਦੀਆਂ ਨੇ, ਰਸ ਮਾਣਦੀਆਂ ਨੇ, ਉਹਨਾਂ ਟਾਹਣੀਆਂ ਨੂੰ ਸਮੇਂ ਦੇ ਨਾਲ ਪੱਤੇ ਵੀ ਲੱਗਦੇ ਨੇ, ਫੁੱਲ ਵੀ ਲੱਗਦੇ ਨੇ, ਫਲ ਵੀ ਲੱਗਦੇ ਨੇ, ਛਾਂ ਵੀ ਹੁੰਦੀ ਹੈ, ਲੇਕਿਨ ਉਹੀ ਕਿਤੇ ਦਰਖਤ ਦੇ ਨਾਲੋਂ ਉਹ ਡਾਹਣੀਆਂ ਉਹ ਲਗਰਾਂ ਟੁੱਟ ਜਾਵਣ ਅਤੇ ਟੁੱਟ ਕੇ ਉਸਨਾਂ ਦੀ ਸੁੰਦਰਤਾ ਕਰੂਪਤਾ ਦੇ ਵਿੱਚ ਆ ਹੋ ਜਾਂਦੀ, ਗਲਤ ਸੜ ਜਾਂਦੀਆਂ ਨੇ। ਜਿਵੇਂ ਕਿਤੇ ਦਰਿਆਵਾਂ ਦਾ ਪਾਣੀ ਜਦੋਂ ਵਗਦਾ ਏ ਉਹ ਸਾਡੇ ਸਾਰਿਆਂ ਦੇ ਵਾਸਤੇ ਜ਼ਿੰਦਗੀ ਹੈ ਅਤੇ ਉਹ ਬਹੁਤ ਨਿਰਮਲਤਾਈ ਵਾਲਾ ਗੁਣਕਾਰੀ ਪਾਣੀ ਹੁੰਦਾ ਹੈ, ਪਰ ਜਦੋਂ ਕਿਤੇ ਜ਼ਿਆਦਾ ਪਾਣੀ ਦੇ ਕਾਰਨ ਕੰਢਿਆਂ ਤੋਂ ਬਾਹਰ ਉਹ ਦਰਿਆ 'ਚ ਪਾਣੀ ਆ ਕੇ ਟੋਇਆ ਟਿੱਬਿਆਂ ਵਿੱਚ ਡਿੱਗ ਪੈਂਦਾ ਹੈ ਅਤੇ ਸਮੇਂ ਦੇ ਨਾਲ ਉਹ ਤਰੱਕ ਜਾਂਦਾ ਹੈ, ਉਹਦੇ ਵਿੱਚ ਬਦਬੂ ਆਉਣ ਲੱਗ ਪੈਂਦੀ, ਜੀਵਾਣੂ ਕੀਟਾਣੂ ਕਿਰਮ ਪੈਦਾ ਹੋ ਜਾਂਦੇ ਨੇ। ਉਹ ਪਾਣੀ ਜਿਹੜਾ ਪਹਿਲਾਂ ਸੁਗੰਧਿਤ ਹੈ, ਗੁਣਕਾਰੀ ਹੈ, ਹੁਣ ਉਹੀ ਪਾਣੀ ਆਪਣੇ ਮੂਲ ਦਰਿਆ ਦੇ ਪਾਣੀ ਤੋਂ ਵਿਛੜ ਕੇ ਬਿਮਾਰੀ ਦਾ ਕਾਰਨ ਬਣ ਗਿਆ, ਉਹਦੇ ਅੰਦਰ ਕਿਰਮ ਪੈਦਾ ਹੋ ਗਏ, ਬਦਬੂ ਆਉਣ ਲੱਗ ਪੈਂਦੀ, ਸੜਿਆਂਦ ਆਉਣ ਲੱਗ ਪੈਂਦੀ ਹੈ।
ਇਸੇ ਤਰ੍ਹਾਂ ਹੀ ਜਦੋਂ ਫੁੱਲ ਦੀ ਉਦਾਹਰਣ ਅਸੀਂ ਦੇਖਦੇ, ਜਦੋਂ ਦਰਖਤ ਦੇ ਨਾਲ ਆਪਣੇ ਬੂਟੇ ਦੇ ਨਾਲ ਹੁੰਦਾ ਹੈ, ਡਾਲੀਆਂ ਦੇ ਨਾਲ ਫੁੱਲ ਹੈ, ਚਾਹੇ ਉਹ ਗੁਲਾਬ ਦਾ ਹੈ, ਚਾਹੇ ਕੋਈ ਗੁੱਟੇ ਦਾ ਫੁੱਲ ਜਾਂ ਕੋਈ ਹੋਰ ਹੈ, ਉਹ ਜਦੋਂ ਵੀ ਆਪਣੇ ਉਸ ਮੂਲ ਬੂਟੇ ਦੇ ਨਾਲ ਜੁੜਿਆ ਹੁੰਦਾ ਹੈ, ਡਾਲੀਆਂ ਦੇ ਨਾਲ ਉਸ ਫੁੱਲ ਦਾ ਸੁਹੱਪਣ ਵੀ ਹੁੰਦਾ ਹੈ ਅਤੇ ਉਹਦੀ ਸੁਗੰਧੀ ਵੀ ਹੁੰਦੀ ਹੈ। ਪਰ ਉਹੀ ਕਿਤੇ ਫੁੱਲ ਜਿਹੜਾ ਉਹ ਦਰਖਤ ਦੇ ਨਾਲੋਂ ਉਸ ਬੂਟੇ ਨਾਲੋਂ ਤੋੜ ਦਿੱਤਾ ਜਾਵੇ ਅਤੇ ਉਸ ਫੁੱਲ ਦੀ ਸੁੰਦਰਤਾ ਵੀ ਖਤਮ ਹੋ ਜਾਂਦੀ, ਉਹਦੀ ਮਹਿਕ ਵੀ, ਉਹਦੀ ਸੁਗੰਧੀ ਵੀ ਖਤਮ ਹੋ ਜਾਂਦੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਵੀ ਜੋ ਸਾਡੇ ਹੋਏ ਨੇ, ਉਹਨਾਂ ਨੇ ਇਹ ਗੱਲ ਦਾ ਅਹਿਸਾਸ ਕਰਾਉਂਦਿਆਂ ਸਾਨੂੰ ਸਾਰਿਆਂ ਨੂੰ ਸਮਝਾਇਆ, ਕਹਿਣ ਲੱਗੇ ਭਾਈ ਸਾਡੀ ਜ਼ਿੰਦਗੀ ਵੀ ਇੱਕ ਫੁੱਲ ਦੀ ਤਰ੍ਹਾਂ ਹੀ, ਜਿਵੇਂ ਡਾਹਣੀ ਦੇ ਨਾਲ ਲੱਗਾ ਹੋਇਆ, ਡਾਲੀ ਨਾਲ ਲੱਗਾ ਹੋਇਆ ਫੁੱਲ ਸੁਗੰਧੀ ਬਖੇਰਦਾ ਹੈ, ਸੁੰਦਰਤਾ ਬਖੇਰਦਾ ਹੈ, ਹਰ ਕੋਈ ਆ ਕੇ ਉਹਦੇ ਕੋਲੋਂ ਸੁਗੰਧੀ ਵੀ ਲੈਂਦਾ, ਉਹਦੀ ਸੁੰਦਰਤਾ ਨੂੰ ਦੇਖ ਕੇ ਖੁਸ਼ ਵੀ ਹੁੰਦਾ ਹੈ, ਪਰੇਸ਼ਾਨੀਆਂ ਦੁੱਖ ਤਕਲੀਫਾਂ ਤੋਂ ਉਹਨੂੰ ਨਜਾਤ ਮਿਲਦੀ ਹੈ, ਜਿਹੜਾ ਵੀ ਉਸ ਤੋਂ ਫੁੱਲਾਂ ਨੂੰ ਆ ਕੇ ਸੁੰਘਦਾ ਹੈ ਜਾਂ ਦੇਖਦਾ ਹੈ। ਪਰ ਉਹੀ ਫੁੱਲ ਨੂੰ ਜੇ ਕੋਈ ਤੋੜ ਕੇ ਲੈ ਜਾਵੇ ਤਾਂ ਥੋੜ੍ਹੇ ਸਮੇਂ ਬਾਅਦ ਉਹਦੀ ਮਹਿਕ ਅਤੇ ਉਹਦੀ ਜਿਹੜੀ ਝਲਕ ਆ ਉਹ ਮੁਰਝਾ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅਤੇ ਕਵੀ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸਮਝਾਉਂਦਿਆਂ ਹੋਇਆਂ ਇਹ ਗੱਲ ਸਾਨੂੰ ਇੱਕ ਬੜੀ ਸੁੰਦਰ ਰਬਾਈ ਦੇ ਵਿੱਚ ਲਿਖਿਆ ਹੈ। ਭਾਈ ਸਾਹਿਬ ਜੀ ਦੇ ਬਚਨ ਨੇ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਆ ਕੇ ਸੁੰਘਣ ਖਾਲੀ ਇੱਕ ਨਾ ਜਾਈ। ਕਹਿਣ ਲੱਗਾ ਫੁੱਲ ਅੱਗੋਂ ਮੁਸਾਫਰ ਜਿਹੜਾ ਵੀ ਉੱਥੇ ਆਇਆ ਨਾ ਘੁੰਮਣ ਵਾਸਤੇ, ਫੁੱਲ ਦੀ ਸੁਗੰਧੀ ਦੇਖ ਕੇ ਰੁਕ ਗਿਆ, ਉਹਨੇ ਜਦੋਂ ਤੋੜਨ ਦਾ ਯਤਨ ਕੀਤਾ ਫੁੱਲ ਨੂੰ, ਤਾਂ ਫੁੱਲ ਅੱਗੋਂ ਇਹ ਜਵਾਬ ਦਿੰਦਾ ਹੈ, ਉਹਨੂੰ ਕਹਿੰਦਾ ਹੈ, ਇਹ ਕਵੀ ਦੇ ਆਪਣੇ ਭਾਵ ਨੇ, ਕਹਿੰਦੇ ਫੁੱਲ ਉਹਨੂੰ ਕਹਿੰਦਾ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਆ ਕੇ ਸੁੰਘਣ ਖਾਲੀ ਇੱਕ ਨਾ ਜਾਈ। ਕਹਿੰਦੇ ਭਾਵੇਂ ਰੋਜ਼ ਦੇ ਲੱਖਾਂ ਲੋਕ ਆ ਕੇ ਫੁੱਲ ਕਹਿੰਦਾ ਮੈਨੂੰ ਸੁੰਘਣ, ਮੇਰੀ ਸੁਗੰਧੀ ਲੈਣ, ਕਿਸੇ ਨੂੰ ਵੀ ਮੈਂ ਖਾਲੀ ਨਹੀਂ ਮੋੜਦਾ, ਕਿਸੇ ਨੂੰ ਵੀ ਮੈਂ ਨਿਰਾਸ਼ ਕਰਕੇ ਨਹੀਂ ਤੋ ਇੱਥੋਂ ਭੇਜਦਾ, ਉਹ ਸਾਰੇ ਖੁਸ਼ ਹੋ ਕੇ ਜਾਂਦੇ ਨੇ। ਪਰ ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾਂ ਰਾਹੀਆ, ਜੇ ਤੂੰ ਅੱਜ ਇਹਨੂੰ ਤੋੜ ਕੇ ਲੈ ਗਿਓ ਮੈਨੂੰ, ਤਾਂ ਫਿਰ ਮੈਂ ਲੱਖਾਂ ਲੋਕਾਂ ਦੀ ਜਿਹੜੀ ਮਨ ਦਾ ਪਰਚਾਵਾ, ਉਹਨਾਂ ਨੂੰ ਖੁਸ਼ਬੂ ਨਹੀਂ ਦੇ ਪਾਵਾਂਗਾ, ਉਹਨਾਂ ਨੂੰ ਖੁਸ਼ੀ ਖੇੜਾ ਨਹੀਂ ਦੇ ਪਾਵਾਂਗਾ, ਕਿਉਂਕਿ ਜਦੋਂ ਤੂੰ ਮੈਨੂੰ ਤੋੜ ਕੇ ਲੈ ਗਿਓ, ਮੇਰੀ ਆਪਣੀ ਖੁਸ਼ਬੂ ਅਤੇ ਮੇਰਾ ਆਪਣਾ ਖੇੜਾ ਖਤਮ ਹੋ ਜਾਣਾ ਹੈ। ਆਪਾਂ ਦੇਖਦੇ ਨਾ ਜਿਹੜਾ ਫੁੱਲ ਕਈ ਦਿਨ ਬੂਟੇ ਨਾਲ ਲੱਗ ਕੇ ਬੜਾ ਖਿੜਦਾ ਹੈ, ਕੁਝ ਘੰਟਿਆਂ ਦੇ ਵਿੱਚੋਂ ਮੁਰਝਾ ਜਾਂਦਾ ਅਤੇ ਉਹਦੀ ਸੁਗੰਧੀ ਵੀ ਖਤਮ ਹੋ ਜਾਂਦੀ ਹੈ। ਅਤੇ ਫਿਰ ਉਹਨੇ ਇੱਕੋ ਹੀ ਗੱਲ ਕਹੀ, ਕਹਿੰਦੇ ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਖਿੰਡ ਜਾਏ। ਕਹਿੰਦੇ ਉਹ ਵੀ ਤੂੰ ਜੇ ਲੈ ਗਿਓ ਵੀ ਬੜਾ ਸੋਹਣਾ ਫੁੱਲ ਹੈ, ਉਹ ਵੀ ਪਲਕ ਝਲਕ ਦਾ ਹੀ ਮੇਲਾ ਹੈ, ਕੁਝ ਘੜੀਆਂ ਦਾ ਮੇਲਾ ਹੈ, ਕਿਉਂਕਿ ਰੂਪ ਮਹਿਕ ਖਿੰਡ ਜਾਈ, ਫਿਰ ਮੇਰੀ ਮਹਿਕ ਵੀ ਅਤੇ ਮੇਰੀ ਖੁਸ਼ਬੂ, ਮੇਰਾ ਸੁਹੱਪਣ ਸਾਰਾ ਕੁਝ ਖਤਮ ਹੋ ਜਾਣਾ। ਅਤੇ ਜਿਸ ਪਿਆਰ ਦੇ ਨਾਲ ਤੂੰ ਤੋੜ ਕੇ ਲੈ ਕੇ ਗਿਓ, ਫਿਰ ਓਨੀ ਨਫ਼ਰਤ ਦੇ ਨਾਲ ਤੂੰ ਮੈਨੂੰ ਕੂੜੇਦਾਨ ਦੇ ਵਿੱਚ ਸੁੱਟੇਂਗਾ। ਉੱਥੇ ਫਿਰ ਕਹਿਣ ਦਾ ਭਾਵ ਸੀ ਭਾਈ ਗੁਰਦਾਸ ਭਾਈ ਵੀਰ ਸਿੰਘ ਜੀ ਦਾ, ਕਿ ਦੇਖੋ ਇੱਕ ਫੁੱਲ ਜਦੋਂ ਮੂਲ ਦੇ ਨਾਲ ਆਪਣੀ ਡਾਲੀ ਦੇ ਨਾਲ ਜੁੜਿਆ ਹੈ ਦਰਖਤ ਉਸ ਬੂਟੇ ਦੀ, ਉਹਨਾਂ ਚਿਰ ਉਹਦਾ ਜੀਵਨ ਹੈ ਅਤੇ ਉਹਦੀ ਖੁਸ਼ਬੂ ਹੈ। ਇਸੇ ਤਰ੍ਹਾਂ ਹੀ ਸਾਡਾ ਮੂਲ ਵੀ ਹੈ, ਸਾਨੂੰ ਤਾਂ ਹੀ ਤਾਂ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬੰਦੀ ਤੇਰਾ ਵੀ ਮੂਲ ਹੈ ਅਤੇ ਤੂੰ ਵੀ ਇੱਕ ਧੁਰੇ ਦੇ ਨਾਲ ਜੁੜਿਆ ਹੈ, ਉਹ ਧੁਰਾ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ। ਫੁੱਲ ਦੇ ਵਾਂਗ ਜੇਕਰ ਅਸੀਂ ਆਪਣੇ ਧੁਰੇ ਪਰਮਾਤਮਾ ਦੇ ਨਾਲ ਜੁੜੇ ਰਹਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਵਿਗਾਸ ਹੈ, ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਨੇ, ਖੇੜੇ ਨੇ, ਆਨੰਦ ਹੈ, ਪਰਮਾਤਮਾ ਦੇ ਨਾਮ ਦਾ ਰਸ ਹੈ। ਪਰ ਜੇਕਰ ਅਸੀਂ ਆਪਣੀ ਉਸ ਮੂਲ ਧੁਰੇ ਦੇ ਨਾਲੋਂ ਟੁੱਟ ਗਏ ਤਾਂ ਸਾਡੀ ਵੀ ਹਾਲਤ ਉਸ ਫੁੱਲ ਦੇ ਵਰਗੀ ਹੁੰਦੀ ਹੈ। ਕਿੱਥੇ ਉਹ ਫੁੱਲ ਨੂੰ ਲੋਕ ਆ ਕੇ ਤੱਕਦੇ ਨੇ, ਖੁਸ਼ਬੂ ਲੈਂਦੇ ਨੇ, ਝੁੱਕ ਝੁੱਕ ਕੇ ਉਹਦੇ ਵਿੱਚੋਂ ਰਸ ਮਾਣਦੇ ਨੇ,
ਫਿਰ ਉਹੀ ਫੁੱਲ ਜਦੋਂ ਟੁੱਟ ਜਾਵੇ ਤਾਂ ਉਹ ਫਿਰ ਪੈਰਾਂ ਦੇ ਵਿੱਚ ਰੁੱਲ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡਾ ਜੀਵਨ ਅਮੁੱਲਕ ਹੈ। ਜੇਕਰ ਅਸੀਂ ਡਾਲੀ ਦੇ ਨਾਲ ਪਰਮਾਤਮਾ ਦੇ ਧੁਰੇ ਦੇ ਨਾਲ ਜੁੜੇ ਹਾਂ ਅਤੇ ਜਦੋਂ ਅਸੀਂ ਉਸ ਧੁਰੇ ਨਾਲ ਜੁੜਦੇ ਹਾਂ, ਬਾਣੀ ਪੜ੍ਹਦੇ ਹਾਂ, ਸ਼ੁੱਭ ਗੁਣ ਧਾਰਨ ਕਰਦੇ ਹਾਂ ਅਤੇ ਫੁੱਲ ਦੇ ਵਾਂਗ ਸਾਡੇ ਵਿੱਚੋਂ ਵੀ ਖੁਸ਼ਬੂ ਆਵੇਗੀ। ਲੋਕ ਸਾਡੇ ਜੀਵਨ ਨੂੰ ਤੱਕ ਕੇ ਪਰਮਾਤਮਾ ਦੇ ਨਾਲ ਜੁੜਨਗੇ ਕਿ ਸਾਡਾ ਵੀ ਜੀਵਨ ਇਹੋ ਜਿਹਾ ਹੋਵੇ। ਅਗਰ ਅਸੀਂ ਉਸ ਮੂਲ ਪਰਮਾਤਮਾ ਦੇ ਨਾਲੋਂ ਟੁੱਟ ਗਏ ਫਿਰ ਵਿਕਾਰਾਂ ਦੀ ਦੁਨੀਆ ਵਿੱਚ ਡਿੱਗ ਕੇ ਲੋਕਾਂ ਦੇ ਪੈਰਾਂ ਦੇ ਥੱਲੇ ਨਿਗਾਹ ਰੂਪੀ ਪੈਰਾਂ ਦੇ ਨਫ਼ਰਤ ਰੂਪੀ ਪੈਰਾਂ ਦੇ ਥੱਲੇ ਰੋਂਦੇ ਜਾਵਾਂਗੇ ਅਤੇ ਫਿਰ ਜਨਮ ਮਰਨ ਦੀ ਖੇਡ ਜਿਹੜੀ ਉਹ ਬਣ ਜਾਂਦੀ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਸਮਝਾਇਆ ਕਿ ਪਰਮਾਤਮਾ ਤੋਂ ਵਿਛੜ ਕੇ ਸਦਾ ਹੀ ਸਾਨੂੰ ਜਿਹੜਾ ਵਿਛੋੜਾ ਜਿਹੜਾ ਉਹ ਖੁਵਾਰ ਕਰਦਾ ਹੈ, ਕਿਉਂਕਿ ਵਿਛੋੜਾ ਹਮੇਸ਼ਾ ਹੀ ਦੁੱਖ ਦੇ ਵਿੱਚ ਲੈ ਕੇ ਜਾਂਦਾ ਹੈ। ਕਦੀ ਵੀ ਵਿਛੋੜੇ ਦੇ ਵਿੱਚ ਕੋਈ ਖੁਸ਼ ਨਹੀਂ ਹੁੰਦਾ। ਵਿਛੋੜੇ ਦਾ ਨਾਮ ਜਿਹੜਾ ਵਿਛੋੜੇ ਦੀ ਅਤੇ ਦੁੱਖ ਦੀ ਬਹੁਤ ਵੱਡੀ ਸਾਂਝ ਹੈ। ਜਦੋਂ ਅਸੀਂ ਦੁਨੀਆ ਦੇ ਵਿੱਚ ਦੁੱਖਾਂ ਦੀ ਗੱਲ ਕਰਦੇ ਹਾਂ ਅਤੇ ਗੁਰੂ ਸਾਹਿਬ ਜੀ ਨੇ ਜਿਹੜੇ ਚਾਰ ਦੁੱਖ ਦੁਨੀਆ ਦੇ ਵਿੱਚ ਵੱਡੇ ਦੱਸੇ ਹੈ ਨਾ ਸਾਨੂੰ, ਉਹਨਾਂ ਚਾਰ ਦੁੱਖਾਂ ਦੇ ਵਿੱਚ ਇੱਕ ਵਿਛੋੜੇ ਦਾ ਦੁੱਖ ਵੀ ਹੈ। ਸਭ ਤੋਂ ਪਹਿਲਾਂ ਗੱਲ ਹੀ ਸਤਿਗੁਰਾਂ ਨੇ ਵਿਛੋੜੇ ਦੀ ਕੀਤੀ ਹੈ, ਦੂਰੀ ਦੀ ਕੀਤੀ ਹੈ। ਕਹਿਣ ਲੱਗੇ ਕਿ ਇੱਕ ਵਿਛੋੜੇ ਦਾ ਦੁੱਖ ਹੈ, ਦੂਜਾ ਭੁੱਖ ਦਾ ਦੁੱਖ ਹੈ। ਜਿਹੜੀ ਭੁੱਖ ਲੱਗਦੀ ਹੈ ਅਨਾਜ ਤੋਂ ਦੂਰੀ ਬਣਦੀ ਹੈ ਜਦੋਂ, ਉਹ ਵੀ ਬੜਾ ਵੱਡਾ ਦੁੱਖ ਜਿਹੜਾ ਇਸ ਸੰਸਾਰ ਦੇ ਵਿੱਚ ਹੁੰਦਾ ਹੈ। ਤੀਜਾ ਦੁੱਖ ਜਿਹੜਾ ਹੈ ਨਾ ਉਹ ਮੌਤ ਦਾ, ਜਮਦੂਤਾਂ ਦਾ ਜਿਹੜਾ ਦੁੱਖ, ਲੋਕ ਉਹਨਾਂ ਤੋਂ ਵੀ ਬਹੁਤ ਡਰਦੇ ਨੇ। ਅਤੇ ਚੌਥਾ ਦੁੱਖ ਜਿਹੜਾ ਭਿਆਨਕ ਬਿਮਾਰੀ ਦਾ, ਜਿਹੜੀ ਬਿਮਾਰੀਆਂ ਕਈ ਵਾਰੀ ਬੰਦੇ ਨੂੰ ਇਸ ਸੰਸਾਰ ਵਿੱਚ ਹਾਰ ਦੇ ਦਿੰਦੀਆਂ ਨੇ, ਬੰਦਾ ਹਾਰ ਜਾਂਦਾ ਹੈ ਉਹਨਾਂ ਦੇ ਕੋਲੋਂ। ਇਸ ਤਰ੍ਹਾਂ ਇਹ ਚਾਰ ਦੁੱਖਾਂ ਦੀ ਜਦੋਂ ਗੱਲ ਕੀਤੀ ਤਾਂ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਵਿਛੋੜੇ ਦੀ ਗੱਲ ਕੀਤੀ ਕਿ ਵਿਛੋੜੇ ਦਾ ਵੀ ਬੜਾ ਵੱਡਾ ਦੁੱਖ ਹੁੰਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ। ਇਹ ਚਾਰ ਵਿਛੋੜੇ ਦੇ ਦੁੱਖਾਂ ਦੀ ਗੱਲ ਕਰਦਿਆਂ ਵਿਛੋੜੇ ਦੀ ਗੱਲ ਜਦੋਂ ਸਤਿਗੁਰਾਂ ਨੇ ਕੀਤੀ ਹੈ ਕਿ ਵਿਛੋੜਾ ਹੈ ਬਹੁਤ ਦੁੱਖਦਾਇਕ, ਚਾਹੇ ਉਹ ਵਿਛੋੜਾ ਦੁਨਿਆਵੀ ਹੋਵੇ ਅਤੇ ਚਾਹੇ ਉਹ ਧਰਮ ਦੀ ਦੁਨੀਆ ਦੇ ਵਿੱਚ ਹੋਵੇ, ਵਿਛੋੜੇ ਦਾ ਅਹਿਸਾਸ ਕਰਨ ਵਾਲਾ ਹਰ ਕੋਈ ਜਿਹੜਾ ਉਹ ਦੁਖੀ ਹੁੰਦਾ ਹੈ। ਇਸੇ ਕਰਕੇ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਜੈਤ ਸ੍ਰੀ ਰਾਗ ਦੀ ਵਾਰ ਦੇ ਅੰਦਰ ਵੀ ਸ਼ਬਦ ਪੜ੍ਹਦੇ ਹਾਂ ਅਤੇ ਉੱਥੇ ਵੀ ਦੋ ਸਲੋਕਾਂ ਦੇ ਦੁਆਰਾ ਅਤੇ ਇੱਕ ਪੌੜੀ ਦੇ ਦੁਆਰਾ ਸਤਿਗੁਰਾਂ ਨੇ ਵਿਛੋੜੇ ਦੀ ਅਤੇ ਦੁੱਖ ਦੀ ਗੱਲ ਕੀਤੀ। ਕਹਿਣ ਲੱਗੇ ਕਿ ਜਿਹੜਾ ਜੀਵ ਇਸ ਸੰਸਾਰ ਦੇ ਵਿੱਚ, ਭਾਵੇਂ ਉਹ ਸਵਰਗ ਵਰਗੇ ਘਰਾਂ ਦੇ ਵਿੱਚ ਰਹਿੰਦਾ ਹੋਵੇ, ਭਾਵ ਜਿਹਦੇ ਵਿੱਚ ਬਹੁਤ ਸਾਰੀਆਂ ਦੁਨੀਆਂ ਦੀਆਂ ਸਹੂਲਤਾਂ ਹੋਣ, ਕਹਿ ਦਿੰਦੇ ਕਿ ਆਹ ਤਾਂ ਘਰ ਸਵਰਗ ਵਰਗਾ ਹੈ, ਭਾਵ ਕਿ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ, ਹਰ ਦੁਨੀਆਂ ਦਾ ਸੁੱਖ ਸਹੂਲਤ ਜਿਸ ਘਰ ਦੇ ਵਿੱਚ ਹੁੰਦਾ ਹੈ, ਅਤੇ ਫਿਰ ਇੱਥੋਂ ਤੱਕ ਅਮੀਰ ਵੀ ਹੋਵੇ ਕਿ ਸਾਰੀ ਪ੍ਰਿਥਵੀ, ਨੌਂ ਖੰਡ ਪ੍ਰਿਥਵੀ ਜਿੰਨੀ ਧਰਤੀ ਹੈ ਸਾਰੀ ਧਰਤੀ ਦਾ ਉਹ ਰਾਜਾ ਵੀ ਹੋਵੇ, ਜੇ ਏਡਾ ਤਗੜਾ ਰਹਿਸ਼ ਦੇ ਵਿੱਚ ਵੀ ਘਰ ਵੀ ਸੋਹਣਾ ਹੈ, ਧਨਾੜ ਵੀ ਬੜਾ ਹੈ ਮਨੁੱਖ, ਅਤੇ ਗੁਰਦੇਵ ਜੀ ਸਮਝਾਉਂਦੇ ਜੇ ਉਹਨੂੰ ਕਿਤੇ ਪਰਮਾਤਮਾ ਦੇ ਨਾਮ ਭੁੱਲ ਜਾਂਦਾ, ਪਰਮਾਤਮਾ ਤੋਂ ਵਿਛੋੜਾ ਪਿਆ ਹੈ, ਅਤੇ ਫਿਰ ਐਡੇ ਸੋਹਣੇ ਘਰ ਵਿੱਚ ਵੀ ਰਹਿੰਦਾ ਅਤੇ ਐਡੇ ਰਾਜ ਭਾਗ ਦਾ ਮਾਲਕ ਵੀ ਹੁੰਦਿਆਂ ਹੋਇਆਂ ਉਹਦੀ ਹਾਲਤ ਇਸ ਤਰ੍ਹਾਂ ਦੀ ਜਿਵੇਂ ਉਹ ਜੰਗਲ ਦੇ ਵਿੱਚ ਭਿਆਨਕ ਜੇ ਜੰਗਲ ਦੇ ਵਿੱਚ ਭਟਕ ਰਿਹਾ ਹੋਵੇ, ਗਵਾਚ ਗਿਆ ਹੋਵੇ। ਹੁਣ ਜਦੋਂ ਬੰਦਾ ਕਿਤੇ ਜੰਗਲ ਵਿੱਚ ਗਵਾਚ ਜਾਵੇ ਕਿੰਨਾ ਡਰਦਾ ਏ, ਕਿੰਨਾ ਦੁਖੀ ਹੁੰਦਾ ਏ ਉਸ ਵੇਲੇ, ਉਹ ਤਾਂ ਜਿਹੜਾ ਗਵਾਚਦਾ ਏ ਉਹਨੂੰ ਹੀ ਪਤਾ ਹੁੰਦਾ ਏ ਉਸ ਵੇਲੇ। ਅਤੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਐਡੇ ਵੱਡੇ ਘਰ ਵਿੱਚ ਦੁਨੀਆਂ ਦਾ ਰਾਜ ਭਾਗ ਭੋਗਦਿਆਂ ਵੀ ਜੇ ਉਹ ਪਰਮਾਤਮਾ ਤੋਂ ਦੂਰੀ ਬਣਾ ਕੇ ਬੈਠਾ ਏ ਤਾਂ ਉਹ ਇੱਕ ਜੰਗਲ ਵਿੱਚ ਖੁਆਰ ਹੋ ਰਹੇ ਗਵਾਚੇ ਹੋਏ ਮਨੁੱਖ ਦੀ ਜ਼ਿੰਦਗੀ ਤੋਂ ਵੱਧ ਉਹਦੀ ਕੋਈ ਜ਼ਿੰਦਗੀ ਨਹੀਂ ਹੈ। ਉਹਦੇ ਵਾਂਗ ਉਹ ਰਹਿੰਦਾ ਹੋਇਆ ਵੀ ਰਾਜ ਮਹਿਲ ਦੇ ਵਿੱਚ ਅਤੇ ਰਾਜਾ ਬਣ ਕੇ ਵੀ ਉਹ ਦੁਖੀ ਇਸ ਸੰਸਾਰ ਵਿੱਚ ਹੁੰਦਾ ਹੈ। ਅਸੀਂ ਜਦੋਂ ਬਚਨ ਪੜ੍ਹਦੇ ਹਾਂ ਬਸੰਤ ਸਵਰਗ ਲੋਕਾ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ, ਬਿਸਰੰਤ ਹਾਰ ਗੋਪਾਲੇ ਨਾਨਕ ਤੇ ਪੁਰਾਣੀ
ਉਦਿਆਨ ਭਰਮਣ ਹੈ। ਉਦਿਆਨ ਦਾ ਭਾਵ ਹੁੰਦਾ ਭਿਆਨਕ ਜੰਗਲ, ਕਿ ਜਿਵੇਂ ਬੰਦਾ ਜੰਗਲ ਦੇ ਵਿੱਚ ਜਿਹੜਾ ਭਟਕਦਾ ਫਿਰਦਾ ਏ, ਉਹਦੀ ਹਾਲਤ ਜਿਵੇਂ ਖੁਆਰੀ ਉਹਦੀ ਹੁੰਦੀ ਹੈ, ਉਸ ਤਰ੍ਹਾਂ ਦੀ ਖੁਆਰੀ ਹੁੰਦੀ ਹੈ। ਜਿਹੜਾ ਸਵਰਗ ਵਰਗੇ ਸੁੰਦਰ ਘਰਾਂ ਦੇ ਵਿੱਚ ਰਹਿੰਦਾ ਹੋਇਆ ਵੀ, ਪ੍ਰਿਥਵੀ ਦਾ ਰਾਜਾ ਹੁੰਦਾ ਹੋਇਆ ਵੀ ਜੀਵਨ ਬਤੀਤ ਕਰਦਾ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਪਜੀ ਸਾਹਿਬ ਜੀ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੇ ਵੀ ਸੱਤਵੀਂ ਪੌੜੀ ਵਿੱਚ ਇਸੇ ਹੀ ਗੱਲ ਦੀ ਵਿਆਖਿਆ ਕਰਦੇ ਨੇ। ਉਹਨਾਂ ਨੇ ਸਮਝਾਇਆ ਕਿ ਜੇ ਕਿਸੇ ਮਨੁੱਖ ਦੀ ਚਾਰ ਯੁੱਗਾਂ ਜਿੰਨੀ ਉਮਰ ਹੋ ਜਾਵੇ, ਹੁਣ ਜਿਹੜੇ ਚਾਰ ਯੁੱਗ ਭਾਰਤ ਦੀ ਧਰਤੀ 'ਤੇ ਮੰਨੇ ਨੇ, ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, ਅਤੇ ਜਿਹੜੇ ਇਹਨਾਂ ਯੁੱਗਾਂ ਨੂੰ ਮੰਨਦੇ ਨੇ ਉਹ ਇੱਕ ਇੱਕ ਯੁੱਗ ਦੀ ਹਜ਼ਾਰਾਂ ਹਜ਼ਾਰਾਂ ਸਾਲ ਉਮਰ ਮੰਨਦੇ ਨੇ। ਅਤੇ ਗੁਰਦੇਵ ਜੀ ਸਮਝਾਉਂਦੇ ਨੇ ਕਿ ਇਹਨਾਂ ਚਾਰ ਯੁੱਗਾਂ ਜਿੰਨੀ ਹੀ ਨਹੀਂ, ਚਾਰ ਨੂੰ ਆਪਾਂ ਦਸ ਨਾਲ ਗੁਣਾ ਕਰੀਏ ਅਤੇ ਚਾਲੀ ਯੁੱਗ ਵੀ ਬਣ ਜਾਂਦੇ ਨੇ। ਕਿ ਏਡੀ ਵੱਡੀ ਜੇ ਕੋਈ ਉਮਰ ਵੀ ਬੰਦਾ ਬਤੀਤ ਕਰ ਲਵੇ ਨਾ, ਉਹਦਾ ਨਾਮ ਹੀ ਦੁਨੀਆ ਵਿੱਚ ਬਹੁਤ ਚੱਲਦਾ ਹੋਵੇ, ਲੋਕ ਉਹਦੀ ਸ਼ੋਭਾ ਵਡਿਆਈ ਕਰਦੇ ਹੋਣ, ਏਡਾ ਮਹਾਨ ਆਦਮੀ, ਏਡੀ ਵੱਡੀ ਉਮਰ ਵਾਲਾ ਆਦਮੀ ਵੀ ਜੇ ਪਰਮਾਤਮਾ ਦੀ ਮਿਹਰ ਦਾ, ਨਦਰ ਦਾ ਪਾਤਰ ਨਹੀਂ ਹੈ, ਦੂਰੀ ਬਣੀ ਹੈ ਪਰਮਾਤਮਾ ਤੋਂ, ਅਤੇ ਉਹ ਫਿਰ ਇਸ ਸੰਸਾਰ ਵਿੱਚ ਏਡਾ ਧਨਾੜ, ਏਡਾ ਅਮੀਰ, ਏਡਾ ਖਾਸ ਹੁੰਦਾ ਹੋਇਆ ਵੀ, ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਇਸ ਤਰ੍ਹਾਂ ਹੀ ਕਿ ਜਿਵੇਂ ਇੱਕ ਮਾਮੂਲੀ ਜਿਹਾ ਕੀੜਾ ਹੁੰਦਾ ਹੈ। ਅਸੀਂ ਬਚਨ ਪੜ੍ਹਦੇ ਨਾ, ਜੇ ਯੁੱਗ ਚਾਰ ਏ ਆਰਜ਼ਾ ਹੋਰ ਦਸੋਣੀ ਹੋਏ, ਜੇ ਚਾਰ ਯੁੱਗਾਂ ਜਿੰਨੀ ਉਮਰ, ਇਕੱਲੀ ਚਾਰ ਯੁੱਗਾਂ ਜਿੰਨੀ ਨਹੀਂ ਹੋਰ ਦਸੋਣੀ ਹੋਏ, ਦਸ ਗੁਣਾ ਹੋਰ ਵੀ ਇਹ ਉਮਰ ਵੱਡੀ ਹੋ ਜਾਵੇ। ਜੇ ਯੁੱਗ ਚਾਰ ਏ ਆਰਜ਼ਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਨਵਾਂ ਖੰਡਾਂ ਵਿੱਚ ਦੂਰ ਦੂਰ ਤੱਕ ਉਹਨੂੰ ਲੋਕ ਜਾਣਦੇ ਹੋਣ, ਹਰ ਕੋਈ ਉਹਦੇ ਨਾਲ ਚੱਲਣਾ ਚਾਹੁੰਦਾ ਹੋਵੇ, ਭਾਵ ਕਿ ਇੰਨਾ ਅਮੀਰ ਕਿ ਹਰ ਕੋਈ ਉਹਦੇ ਨਾਲ ਰਹਿਣਾ ਚਾਹੁੰਦਾ ਹੋਵੇ। ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ, ਦੁਨੀਆਂ ਵਿੱਚ ਨਾਮ ਹੀ ਉਹਦਾ ਬੜਾ ਚੰਗਾ ਹੋਵੇ, ਬੜਾ ਮਸ਼ਹੂਰ ਹੋਵੇ, ਲੋਕ ਉਹਦੀ ਕੀਰਤੀ ਵੀ ਕਰਦੇ ਹੋਣ, ਉਹਦੀ ਵਡਿਆਈ ਵੀ ਕਰਦੇ ਹੋਣ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗਲੀ। ਏਡਾ ਵੱਡਾ ਆਦਮੀ ਕਿ ਇੰਨੀ ਲੰਬੀ ਉਮਰ, ਨਵਾਂ ਖੰਡਾਂ ਵਿੱਚ ਲੋਕ ਜਾਣਦੇ ਹੋਣ, ਹਰ ਕੋਈ ਉਹਦੀ ਸੰਗਤ ਦੇ ਵਿੱਚ ਉਹਦੇ ਕੋਲ ਬਹਿਣਾ ਚਾਹੁੰਦਾ ਹੋਵੇ, ਉਹਦੇ ਨਾਮ ਵੀ ਦੂਰ ਦੂਰ ਤੱਕ ਹੋਵੇ, ਲੋਕ ਵੀ ਉਪਮਾ ਕਰਨ। ਅਤੇ ਗੁਰਦੇਵ ਜੀ ਅੱਗੇ ਸਮਝਾਉਂਦੇ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛਿਆ ਕਿ, ਜੇ ਉਹ ਪਰਮਾਤਮਾ ਦੀ ਨਜ਼ਰ ਦੇ ਵਿੱਚ ਨਹੀਂ ਹੈ, ਪਰਮਾਤਮਾ ਤੋਂ ਦੂਰੀ ਬਣੀ ਹੋਈ ਹੈ, ਮਿਹਰ ਨਹੀਂ ਹੈ ਪਰਮਾਤਮਾ ਦੀ ਉਹਨੇ ਪ੍ਰਾਪਤ ਕੀਤੀ, ਅਤੇ ਉਹਦੀ ਹਾਲਤ ਇਸ ਤਰ੍ਹਾਂ ਦੀ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛਿਆ ਕਿ ਇੰਨਾ ਅਮੀਰ, ਇੰਨਾ ਮਸ਼ਹੂਰ, ਇੰਨੀ ਵੱਡੀ ਉਮਰ ਵਾਲਾ ਵੀ ਹੁੰਦਾ ਹੋਇਆ ਵੀ ਇਸ ਤਰ੍ਹਾਂ ਹੀ ਕਿ ਜਿਵੇਂ ਉਹਨੂੰ ਕੋਈ ਜਾਣਦਾ ਹੀ ਨਹੀਂ ਹੈ, ਜਿਵੇਂ ਕੋਈ ਉਹ ਆਮ ਜਿਹਾ ਇਨਸਾਨ ਹੋਵੇ। ਸਤਿਗੁਰੂ ਜੀ ਸਮਝਾਉਂਦੇ ਨੇ ਦੂਜੇ ਪਾਸੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਜੇ ਕੋਈ ਇੱਕ ਕੁੱਲੀ ਦੇ ਵਿੱਚ ਬਹਿ ਕੇ ਵੀ ਰੱਬ ਦਾ ਨਾਮ ਜਪਦਾ ਹੈ, ਇੱਕ ਛੰਨ ਦੇ ਵਿੱਚ ਬਹਿ ਕੇ ਵੀ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੇ ਕੋਲ ਬਹੁਤਾ ਕੁਝ ਖਾਣ ਵਾਸਤੇ ਵੀ ਨਹੀਂ ਹੈ, ਬਹੁਤਾ ਚੰਗਾ ਕੋਈ ਪਹਿਨਣ ਦੇ ਵਾਸਤੇ ਵੀ ਨਹੀਂ, ਕੋਈ ਧਨ ਦੌਲਤ ਵੀ ਉਹਦੇ ਕੋਲ ਨਹੀਂ ਹੈ, ਉਹ ਮਨੁੱਖ ਜੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਤਾਂ ਕੁੱਲੀ ਵਾਲਾ ਮਨੁੱਖ ਵੀ, ਝੌਂਪੜੀ ਵਿੱਚ ਰਹਿਣ ਵਾਲਾ, ਛੰਨ ਵਿੱਚ ਰਹਿਣ ਵਾਲਾ ਮਨੁੱਖ ਵੀ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਅਤੇ ਦੂਜੇ ਪਾਸੇ ਜੇ ਤਿਸ ਨਜ਼ਰ ਨਾ ਆਵਈ, ਐਡਾ ਵੱਡਾ ਰਾਜ ਭਾਗ ਦਾ ਮਾਲਕ ਮਸ਼ਹੂਰ ਵੀ ਹੋਵੇ ਅਤੇ ਪਰਮਾਤਮਾ ਦੇ ਨਾਮ ਤੋਂ ਦੂਰੀ ਬੰਨ ਕਰਕੇ ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਵਾਤ ਨਾ ਪੁੱਛੇ ਕਿ, ਜਿਵੇਂ ਕੋਈ ਉਹਨੂੰ ਜਾਣਦਾ ਹੀ ਨਾ ਹੋਵੇ। ਕਿਉਂਕਿ ਉੱਥੇ ਪਰਮਾਤਮਾ ਦੇ ਨਾਮ ਦੀ ਤਾਕਤ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਾਨੂੰ ਬਾਣੀ ਦੇ ਵਿੱਚ ਭਗਤ ਸਾਹਿਬਾਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਸਤਿਗੁਰਾਂ ਨੇ ਸਮਝਾਇਆ ਕਿ ਵੇਖੋ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਇਹ ਦੁਨਿਆਵੀ ਧਨ ਕਰਕੇ ਬਹੁਤ ਅਮੀਰ ਨਹੀਂ ਸਨ, ਪਰ ਨਾਮ ਧਨ ਦੀ ਕਮਾਈ ਜਦੋਂ ਕੀਤੀ, ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਨੇ, ਅਤੇ ਫਿਰ ਵੇਖੋ ਉਹਨਾਂ ਸਮਿਆਂ ਦੇ ਰਾਜਿਆਂ ਨੂੰ ਲੋਕ ਨਹੀਂ ਜਾਣਦੇ, ਜੇ ਕੋਈ ਜਾਣਦਾ ਵੀ ਤਾਂ ਉਹਨਾਂ ਸਤਿਕਾਰ ਨਹੀਂ ਦਿੰਦੇ।
ਜਿੰਨਾ ਪਰਮਾਤਮਾ ਦੇ ਸੇਵਕ ਨੂੰ ਮਿਲਦਾ ਹੈ, ਭਗਤ ਕਬੀਰ ਜੀ ਨੂੰ ਮਿਲਿਆ, ਭਗਤ ਨਾਮਦੇਵ ਜੀ ਨੂੰ ਮਿਲਿਆ, ਉਹਨਾਂ ਸਮਿਆਂ ਦੇ ਰਾਜਿਆਂ ਨੂੰ ਨਹੀਂ ਲੋਕ ਜਾਣਦੇ, ਪਰ ਭਗਤਾਂ ਦਾ ਨਾਮ ਸਦਾ ਹੀ ਜਿਹੜਾ ਇਸ ਸੰਸਾਰ ਦੇ ਵਿੱਚ ਰਹਿੰਦਾ। ਕਿਉਂ ਰਹਿੰਦਾ ਹੈ? ਕਿਉਂਕਿ ਉਹ ਮੂਲ ਦੇ ਨਾਲ ਜੁੜੇ ਨੇ, ਆਪਣੇ ਪਰਮਾਤਮਾ ਦੇ ਨਾਮ ਦੇ ਨਾਲ, ਮਰਕਜ਼ ਦੇ ਨਾਲ ਜੁੜੇ ਨੇ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਹੈ, ਅੱਜ ਦੇ ਬਚਨਾਂ ਦੇ ਵਿੱਚ ਵੀ ਉਹ ਵਿਚਾਰਨ ਦਾ ਯਤਨ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਜ ਦੇ ਮੁੱਖ ਵਾਕ ਅੰਦਰ ਸਮਝਾਉਂਦੇ ਨੇ, ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦਾ ਨਾਮ ਹੈ, ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਇਹ ਉਚਾਰੇ ਹੋਏ ਬਚਨ ਨੇ। ਹਾਰ ਬਿਸਰਤ ਸਦਾ ਖੋਆਰੀ, ਹਾਰ ਬਿਸਰਤ, ਬਿਸਰਤ ਦਾ ਭਾਵ ਹੁੰਦਾ ਵਿਛੜਨਾ, ਦੂਰੀ ਬਣ ਜਾਣੀ, ਕਿ ਜਿਨ੍ਹਾਂ ਦੀ ਪਰਮਾਤਮਾ ਤੋਂ ਦੂਰੀ ਬਣ ਗਈ, ਪਰਮਾਤਮਾ ਦੇ ਨਾਮ ਨੂੰ ਭੁੱਲ ਗਏ ਨੇ। ਸਦਾ ਖੁਆਰੀ, ਉਹ ਸਦਾ ਹੀ ਖੁਆਰ ਹੁੰਦੇ ਰਹਿੰਦੇ ਨੇ, ਕਿਉਂਕਿ ਪਹਿਲਾਂ ਹੀ ਬੇਨਤੀ ਕੀਤੀ, ਜਿਹੜਾ ਮੂਲ ਦੇ ਨਾਲ ਜੁੜਿਆ ਹੈ ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ਹਾਲੀ ਹੈ। ਜਿਹੜਾ ਮੂਲ ਪਰਮਾਤਮਾ ਤੋਂ ਜੁੜ ਟੁੱਟ ਗਿਆ ਉਹਦੀ ਜੀਵਨ ਦੇ ਅੰਦਰ ਖੁਆਰੀ ਹੈ। ਆਪਾਂ ਫੁੱਲ ਦੀ ਉਦਾਹਰਨ ਵੀ ਦਿੱਤੀ ਹੈ, ਦਰਖਤ ਦੇ ਪੱਤੇ ਦੀ ਉਦਾਹਰਨ, ਪਾਣੀ ਦੀ ਉਦਾਹਰਨ ਵਿਚਾਰੀ, ਕਿ ਜਿੰਨਾ ਚਿਰ ਉਹ ਵਗਦੇ ਪਾਣੀ ਨਾਲ, ਉਹ ਪਾਣੀ ਸੀ, ਉਹਦੇ ਅੰਦਰ ਗੁਣ ਸਨ, ਉਹ ਗੁਣਕਾਰੀ ਸੀ, ਉਹ ਸੰਸਾਰ ਦਾ ਭਲਾ ਕਰਦਾ ਸੀ। ਲੇਕਿਨ ਜਦੋਂ ਦਰਿਆਵਾਂ ਦੇ ਕਿਨਾਰਿਆਂ ਤੋਂ ਬਾਹਰ ਆ ਗਿਆ, ਉਦੋਂ ਉਹਦੇ ਅੰਦਰ ਬਦਬੂ ਆ ਗਈ ਅਤੇ ਉਹ ਪਾਣੀ ਪੀਣ ਵਾਲੇ ਦੇ ਅੰਦਰ ਅਨੇਕਾਂ ਬਿਮਾਰੀਆਂ ਪੈਦਾ ਹੋ ਜਾਂਦੀਆਂ। ਪਰ ਜੇਕਰ ਉਹੀ ਪਾਣੀ ਫਿਰ ਵਗਦੇ ਦਰਿਆ ਦੇ ਵਿੱਚ ਮਿਲਾ ਦਿੱਤਾ ਜਾਵੇ, ਉਹ ਪਾਣੀ ਫਿਰ ਉਹਦਾ ਮੂਲ ਬਣ ਕੇ ਫਿਰ ਗੁਣਕਾਰੀ ਬਣ ਜਾਂਦਾ ਹੈ। ਵਿਛੜ ਕੇ ਪਾਣੀ ਦੇ ਵਿੱਚ ਬਦਬੂ ਹੈ, ਉਹੀ ਬਦਬੂ ਵਾਲਾ ਪਾਣੀ ਵਗਦੇ ਪਾਣੀ 'ਚ ਮੂਲ 'ਚ ਮਿਲਾ ਦਈਏ ਤਾਂ ਫਿਰ ਖੁਸ਼ਬੂ ਆ ਜਾਂਦੀ ਹੈ। ਇਹੀ ਉਹਦਾ ਹਾਲਤ ਸਾਡੇ ਜੀਵਾਂ ਦੀ, ਅਸੀਂ ਮੂਲ ਪਰਮਾਤਮਾ ਤੋਂ ਟੁੱਟਦੇ ਹਾਂ ਅਤੇ ਖੁਆਰੀ ਹੈ, ਪਰ ਜਦੋਂ ਅਸੀਂ ਫਿਰ ਉਸ ਮੂਲ ਵਾਹਿਗੁਰੂ ਦੇ ਨਾਲ ਜੁੜ ਜਾਈਏ ਬੰਦਗੀ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ, ਤਾਂ ਸਾਡੇ ਜੀਵਨ ਦੇ ਵਿੱਚ ਵਿਗਾਸ ਹੈ, ਸਾਡੇ ਜੀਵਨ ਦੇ ਵਿੱਚ ਖੁਸ਼ੀ ਖੇੜਾ ਆ ਜਾਂਦਾ ਹੈ। ਅਤੇ ਗੁਰਦੇਵ ਜੀ ਸਮਝਾਉਂਦੇ, ਹਾਰ ਬਿਸਰਤ ਸਦਾ ਖੁਆਰੀ, ਜਿਹੜਾ ਪਰਮਾਤਮਾ ਦੇ ਨਾਮ ਤੋਂ ਦੂਰੀ ਬਣਾ ਜਾਂਦਾ ਹੈ ਉਹ ਸਦਾ ਹੀ ਇਸ ਸੰਸਾਰ ਦੇ ਵਿੱਚ ਖੁਆਰ ਹੁੰਦਾ ਹੈ। ਪਰ ਨਾਲ ਹੀ ਦੱਸਿਆ, ਤਾ ਕਉ ਧੋਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਪਰ ਨਾਲ ਸਤਿਗੁਰਾਂ ਦੱਸਿਆ, ਤਾ ਕਉ ਧੋਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਵਾਹਿਗੁਰੂ ਜੀ, ਪਰ ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਆਸਰਾ ਹੈ, ਜੋ ਤੁਹਾਡੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦੇ ਨੇ, ਉਹਨਾਂ ਦੀ ਖੁਆਰੀ ਨਹੀਂ ਹੁੰਦੀ ਇਸ ਸੰਸਾਰ ਵਿੱਚ, ਕਿਉਂਕਿ ਤਾ ਕਉ ਧੋਖਾ ਕਹਾਂ ਬਿਆਪੈ। ਉਹਨਾਂ ਨੂੰ ਗੁਰੂ ਦੇ ਰਾਹੀਂ, ਤੁਹਾਡੇ ਨਾਮ ਦੇ ਰਾਹੀਂ ਸੰਸਾਰ ਦਾ ਗਿਆਨ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਕੀ ਨਾਸ਼ਵੰਤ ਹੈ ਅਤੇ ਕੀ ਸਾਡੇ ਜੀਵਨ ਦੇ ਵਿੱਚ ਗੁਣਕਾਰੀ ਹੈ। ਕਿਉਂਕਿ ਜਦੋਂ ਗੁਰੂ ਤੋਂ, ਪਰਮਾਤਮਾ ਦੇ ਨਾਮ ਤੋਂ ਅਸੀਂ ਟੁੱਟਦੇ ਹਾਂ, ਉਦੋਂ ਸੰਸਾਰ ਦੀ ਜਾਣਕਾਰੀ ਸਾਡੇ ਕੋਲ ਨਹੀਂ ਰਹਿੰਦੀ। ਅਸੀਂ ਹਰੇਕ ਚੀਜ਼ ਨੂੰ ਹੀ ਆਪਣੇ ਜੀਵਨ ਵਾਸਤੇ ਜਿਹੜਾ ਉਹ ਸਮਝ ਲੈਂਦੇ, ਜੇ ਸਾਡੀ ਹਾਲਤ ਉਸ ਵੇਲੇ ਇੱਕ ਬੱਚੇ ਵਰਗੀ ਹੁੰਦੀ ਹੈ, ਜਿਵੇਂ ਇੱਕ ਬੱਚੇ ਨੂੰ ਸੱਪ ਵੀ ਜਿਹੜਾ ਉਹ ਖਿਡਾਉਣਾ ਹੀ ਜਾਪਦਾ, ਉਹਨੂੰ ਨਹੀਂ ਪਤਾ ਕਿ ਜੇ ਮੈਂ ਇਹਦੇ ਕੋਲ ਜਾਵਾਂਗਾ ਜਾਂ ਮੇਰੇ ਕੋਲ ਆਵੇਗਾ ਤਾਂ ਮੇਰਾ ਨੁਕਸਾਨ ਕਰੇਗਾ। ਉਹ ਜਿਵੇਂ ਖਿਡਾਉਣੇ ਹੈ ਉਵੇਂ ਹੀ ਉਹ ਬੱਚਾ ਉਸ ਸੱਪ ਨੂੰ ਵੀ ਹੱਥ ਪਾਉਣ ਪੈਂਦਾ ਹੈ। ਪਰ ਜਦੋਂ ਕਿਤੇ ਉਹਨੂੰ ਸਮਝ ਆ ਜਾਵੇ ਫਿਰ ਉਹਦੇ ਤੋਂ ਦੂਰੀ ਬਣਾ ਲੈਂਦਾ ਹੈ। ਇਸੇ ਤਰ੍ਹਾਂ ਇਹ ਦੁਨੀਆਂ ਦੇ ਰਸ ਜਿਹੜੇ ਨੇ, ਜਿਨ੍ਹਾਂ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ, ਮਾਇਆ ਮਮਤਾ ਮੋਹਣੀ ਜਿਣ ਵਿਣ ਦੰਤਾਂ ਜਗ ਖਾਇਆ, ਕਿ ਜਦੋਂ ਇਹ ਦੁਨੀਆਂ ਦੇ ਪਦਾਰਥ ਪਰਮਾਤਮਾ ਤੋਂ ਟੁੱਟ ਕੇ ਵਰਤਾਂਗੇ, ਇਹ ਸਾਡੇ 'ਤੇ ਉਹ ਸੱਪ ਦੇ ਡੰਗ ਮਾਰਨ ਵਾਂਗ ਮਾਇਆ ਹੋਈ ਨਾਗਣੀ। ਜਦੋਂ ਸਤਿਗੁਰਾਂ ਨੇ ਦੱਸਿਆ ਕਿ ਜਦੋਂ ਮਮਤਾ ਨਾਗਣੀ ਬਣ ਕੇ ਡੱਸੇਗੀ ਤਾਂ ਇਹਦੀ ਜ਼ਹਿਰ ਦੇ ਨਾਲ ਅਸੀਂ ਬਰਬਾਦ ਹੋਵਾਂਗੇ। ਪਰ ਜਦੋਂ ਸਤਿਗੁਰਾਂ ਨੇ ਸਾਨੂੰ ਗਿਆਨ ਦੇ ਦਿੱਤਾ ਕਿ ਮਾਇਆ ਨਾਗਣੀ ਨੂੰ ਵਸ ਦੇ ਵਿੱਚ ਕਿਵੇਂ ਕਰਨਾ ਹੈ, ਫਿਰ ਇਹ ਕੋਲ ਵੀ ਰਹੇਗੀ ਅਤੇ ਸਾਡਾ ਵਿਗਾੜੇਗੀ ਕੁਝ ਨਹੀਂ। ਜਿਵੇਂ ਇੱਕ ਸਪੇਰਾ ਹੈ ਨਾ ਸੱਪ ਨੂੰ ਪੜਨ ਵਾਲਾ, ਉਹਦੇ ਵਿੱਚ ਅਤੇ ਸਾਡੇ ਵਿੱਚ ਬੜਾ ਫਰਕ ਹੁੰਦਾ। ਸਾਨੂੰ ਉਹਦੇ ਸੱਪ ਦੀ ਕਿਸਮ ਬਾਰੇ ਕੋਈ ਪਤਾ ਨਹੀਂ ਹੁੰਦਾ, ਕਈ ਵਾਰ ਅਸੀਂ ਧੋਖਾ ਖਾ ਜਾਂਦੇ, ਪਰ ਉਹ ਸਪੇਰਾ ਜਿਹੜਾ ਉਹਦੇ ਵਿੱਚੋਂ ਜ਼ਹਿਰ ਕੱਢ ਕੇ 24 ਘੰਟੇ ਉਹਨੂੰ ਕੋਲ ਰੱਖਦਾ ਹੈ, ਉਹ ਰਹਿੰਦਾ ਵੀ ਉਹਦੇ ਕੋਲ ਹੈ ਅਤੇ ਉਹ ਸਪੇਰੇ ਦਾ ਕੋਈ ਮਦਾਰੀ ਦਾ ਵਿਗਾੜ ਵੀ ਨਹੀਂ ਸਕਦਾ। ਇਸੇ ਤਰ੍ਹਾਂ ਹੀ ਇਹ ਦੁਨੀਆਂ ਦੇ ਪਦਾਰਥ ਜਦੋਂ ਗੁਰੂ ਦੇ
परमात्मा की भगती द्वारा ज्ञान हो जाता है, फिर ये ममता दे विच नहीं आउंदा इन्हां पदार्थां दे जीव इन्हां वस्तुआं नूं वरतदा जरूर है पर खुआर नहीं हुंदा। सतगुरु जी तां ही समझाउंदे ताको धोखा कहां व्यापै जाको ओट तुहारी रहाओ, बिन सिमरन जो जीवन बलना सर्प जैसे अरजारी। अरजारी का भाव हुंदा आरजा, जिवें गुरु नानक साहब जी ने समझाया ना जे जुग चारी आरजा, आरजा का भाव हुंदा उमर। ते सतगुरु समझाउंदे बिन सिमरन जो जीवन बलना, बलना का भाव बतीत होना, कि जेड़ा बंदगी तो बिना साडा जीवन बतीत हुंदा है ना वो साड़ी जिंदगी किदां दी है, सर्प जैसे अरजारी जिवें सप की जिंदगी है, इदां दी जिंदगी भगती तो बिना हुंदी है। क्योंकि सप की जिंदगी भावें बहुत वड्डी होवे लंबी उम्र होवे पर हमेशा ही वो अपने च जहर रख के बतीत करता, जिन्ना चिर वह जीवंदा जहर रख के ही वह बतीत करता जिंदगी। नाम भी होना है बंदे दे भी जीवन इदां दा ही है। नव खंडन को राज कमावै अंत चलै गुहारी, भावें वह नवा खंडा का राज भी क्यों ना कमा लवे अंत वेले वह नाम तो बिना जिंदगी की बाजी हार के जाता है। गुण निधान गुण तिन ही गाए जाको किरपा धारी। इन्हां पंक्तियां अंदर गुरदेव जी समझाउंदे परमात्मा दे गुण उही गाउंदा है जाको किरपा धारी, जिन्हां ते परमात्मा ने किरपा कीती है उही गुणा दे खजाने परमात्मा दे गुण गाउंदे ने। सो सुखिया धन उस जन्मा नानक तिस बलिहारी। ते जिहड़ा परमात्मा दी किरपा दे नाल गुणा दे खजाने परमात्मा दे गुण गाउंदा है ते गुरदेव जी समझाउंदे सो सुखिया धन उस जन्म, वह बंदगी करन वाला ही जीवन बती सुखी बतीत करता है, भावें वह कुली दे विच झौपड़ी ते बह विच बह के क्यों ना जीवन बतीत करे। ते धन उस जन्मा उहदा ही जन्म इस दुनिया विच मुबारक है। ते गुरदेव जी समझाउंदे नानक तिस बलिहारी, मैं भी उहदे तो बलहार जाना जिहड़ा बंदगी करके जीवन अपना सवार के इत्थों जांदा है। सो सतगुरु जी कृपा करन साडा आविया गाविया गुरु चरणा अंदर प्रवान हो जावे जी, साडी जिंदगी साडी हयाती परमात्मा दे नाम रस दे विच बतीत होवे तां कि असीं खुआर होण तों बच सके, अपने जीवन नूं सवार के इहां खाड़ चलो हर लाहा आगे बसन सुहेला वाली जिंदगी बतीत कर लईए। सतगुरु जी कृपा करन साडा आविया गाविया गुरु चरणा अंदर प्रवान करन जी भुल चुक दी खिमा जी। वाहिगुरु जी का खालसा वाहिगुरु जी की फतेह।

ਏ ਨਮਹ ਸ੍ਰੀ ਗੁਰ ਦੇਵ ਏ ਨਮਹ ਅਸ਼ਟਪਦੀ ਕਲ ਕਲੇਸ਼ ਤਨ ਮਾਹੇ ਮਟਾਵੋ ਨਾਮ ਜਪਤ ਗਣ ਧਨਿਕ ਕਿੰਨੇ ਰਾਮ ਨਾਮੇ ਕੀ ਅੱਖਰ ਕੀ ਮਹਿਮਾ ਗਣੀ ਨਾ ਆਵੈ ਨਾਨਕ ਕੌਣ ਸੰਗ ਮੋਹੇ ਧਾਰੋ ਭਗਤ ਜਨਾ ਕੇ ਮਨ ਬਸ ਰਾਮ ਰਹਾਓ ਪ੍ਰਭ ਕੈ ਸਿਮਨ ਦੁਖ ਜਮ ਨਸੈ ਪ੍ਰਭ ਕੈ ਸਿਮਨ ਦੁਸ਼ਮਨ ਡਰੈ ਪ੍ਰਭ ਕੈ ਸਿਮਨ ਆਨੰਦਨ ਜਾਗੈ ਪ੍ਰਭ ਕੈ ਸਿਮਨ ਦੁਖ ਨਾ ਸੰਤਾਪੈ ਸਰਮਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਨ ਵਿਣਸੇ ਦੂਜਾ ਪ੍ਰਭ ਕੈ ਸਿਮਨ ਦਹਗੈ ਮਾਨੀ ਪ੍ਰਭ ਕੈ ਸਿਮਨ ਸੁਫਲ ਫਲਾ ਨਾਨਕ ਤਾਕੇ ਲਾਗੂ ਪਾਏ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਨ ਸਭ ਕੋ ਸੁਜੈ ਪ੍ਰਭ ਕੈ ਸਿਮਨ ਪੂਰਨਾਸ ਅੰਮ੍ਰਿਤ ਨਾਵਰਿਦ ਮਾਹੇ ਸਮਾਏ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇਵਤ ਬੰਤੇ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸਦਾ ਮਨਾਸੀ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਤਨ ਸਦਮ ਲਿਹਾਰੀ ਪ੍ਰਭ ਕੋ ਸਿਮਰੈ ਤਨ ਸੁਖ ਵਿਹਾਵੈ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਨ ਕਬੂ ਨਾ ਝੂਰੇ ਪ੍ਰਭ ਕੈ ਸਿਮਨ ਸਹਿ ਸਮਾਨੀ ਪ੍ਰਭ ਕੈ ਸਿਮਨ ਕਮਲ ਬਗਾਸਨ ਸੁਖ ਪ੍ਰਭ ਸਿਮਨ ਕਾ ਅੰਤ ਨਾ ਪਾਰ ਨਾਨਕ ਤਿੰਨ ਜਨ ਸਰਨੀ ਪਿਆ ਹਰ ਸਿਮਨ ਲਗ ਬੇਦ ਪਾਏ ਹਰ ਸਿਮਰ ਨੀ ਚੌਂਕੁੱਟ ਜਾਤੇ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰ ਮੈਂ

ਜਾਪ ਤਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਸਰੀਰ ਕਟਾਏ ਹਮੇ ਕਰ ਰਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਅਗਨ ਮੈਂ ਹੋਵਤ ਪ੍ਰਾਨ ਨਿਵਲੀ ਕਰਮ ਕਰੇ ਵਾਸਨ ਨਿਮਖ ਨਿਮਖ ਕਰ ਸਰੀਰ ਕਟਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਮਨ ਕਾਮਨਾ ਤੀਰਥ ਦੇ ਛੁੱਟੇ ਸੋਚ ਕਰੇ ਦਿਨ ਸੋ ਰਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ।

ਸਿਆਣ ਪਜਮ ਕਾ ਭਉ ਵਿਆਪੇ ਵੇਖ ਅਨੇਕ ਅਗਰ ਨਹੀਂ ਬੁੱਝੇ ਛੋਟ ਸਨਾਹੀ ਊਬ ਪਿਆਲ ਅਵਰ ਕਰਤੂ ਸਗਲੀ ਜਮ ਡਾਨੇ ਹਰ ਕਾ ਨਾਮ ਜਬ ਦੁਖ ਜਾਏ ਚਾਰ ਪਦਾਰਥ ਜੇ ਕੋ ਮਾਗੇ।

ਆਪਣੀ ਗਤ ਮਿਤ ਜਹਾਨੋ ਆਪੇ ਤੁਮਰੀ ਉਸਤਤ ਤਮ ਤੇ ਹੋਏ ਸਰਬ ਧਰਮੇ ਸ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਗਲ ਉਦਮ ਮੈਂ ਉਦਮ ਭਲਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ।

ਕਸ਼ਟ ਭਰੀ ਰਮਈਆ ਕੇ ਗੁਣ ਚੇਤ ਪਰਾਨੀ ਜੇ ਤੂੰ ਸਾਸ ਵਾਰ ਸ਼ਿੰਗਾਰਿਆ ਬਾਲ ਵਿਵਸਥਾ ਤੁਝੇ ਪਿਆਰੇ ਦੂਧ ਵਿਰਧ ਪਿਆ ਉਪਰ ਸਾਖ ਸੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਜੈ ਪ੍ਰਸਾਦ ਤਾਰੀ ਉਪਰ ਸੁਖ ਬਸੈ ਜੈ ਪ੍ਰਸਾਦ ਪੀਵੈ ਸੀਤਲ ਜਲਾ ਜੈ ਪ੍ਰਸਾਦ ਭੋਗੇ ਸਭ ਰਸਾ ਦੀਨੇ ਹਸਤ ਪਾਵ ਕਰ ਨਿਤ ਰਸਨਾ ਐਸੇ ਦੋਖ ਮੂੜ ਅੰਧ ਵਿਆਪੈ ਆਦ ਅੰਤ ਜੋ ਰੱਖਣ ਹਾਰ ਚਾਂਕੀ ਸੇਵਾ ਨਵ ਨਿਦ ਪਾਵੈ ਜੋ ਠਾਕਰ ਸਦ ਸਦਾ ਹਜੂਰੇ ਜਾਂਕੀ ਟੈਲ ਪਾਵੈ ਦਰਗੈ ਮਾਨ ਸਦਾ ਸਦਾ ਏ ਭੂਲਨ ਹਾਰ ਰਤਨ ਤਿਆ ਕੌਡੀ ਸੰਗ ਰਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਚੰਦਨ ਲੇਪ ਉਤਾਰੇ ਧੋਏ ਅੰਧਕੂਪ ਮੈਂ ਪਤਤ ਬਿਕਰਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਬਾਹਰ ਭੇਖ ਅੰਤਰ ਮਲ ਮਾਇਆ

ਸੁਨ ਅੰਧਾ ਕੈਸੇ ਮਾਰਗ ਪਾਵੈ, ਕਹਾਂ ਬੁਝਾਰਤ ਬੂਝੈ ਟੋਰਾ, ਕਹਾਂ ਬਿਸਨ ਪਤ ਗਾਵੈ ਗੁੰਗ, ਕਹਾਂ ਪਿੰਗਲ ਪਰਬਤ ਪਰ ਭਵਨ, ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੇ, ਸੰਗ ਸਹਾਇ ਸੋ ਆਵੇ ਨਾ ਚੀਤ, ਬਲੂਆ ਕੇ ਗ੍ਰਹਿ ਭੀਤਰ ਵਸੈ, ਦ੍ਰਿੜ ਕਰਮਾ ਨੇ ਮਨ ਹੈ ਪ੍ਰਤੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਆਹੂੰ ਜੁਗਤ ਬਿਹਾਨੇ।

0: ਆਪਣੀ ਅਮਾਨ ਕਛ ਬਾਹਰ ਸਹ ਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ
1: ਬਹੁਤ ਸੁਖਾਲ ਸੁਹਾਸ ਨਾ ਹੋਵੈ
0: ਜਿਸ ਕੀ ਵਸਤ ਤਿਸ ਆਗੈ ਰਾਖੈ
1: ਆਪਕੀ ਆਗਿਆ ਮਾਨੇ ਮਾਥੈ
0: ਉਸਤੇ ਚੌਗਨ ਕਰੇ ਨਿਹਾਲ
1: ਨਾਨਕ ਸਹਿ ਸਦਾ ਦਿਆਲ
0: ਅਨਕ ਪਾਤ ਮਾਇਆ ਕੇ ਹੇਤ
1: ਸਤ ਪਰ ਮੋਹਤ ਜਾਨ ਅਨੇਕ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ

0: ਹਰ ਕੇ ਨਾਮ ਕੀ ਪ੍ਰੀਤ ਸੁਖਦਾਈ।
1: ਹਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਤਨ ਕਟੰਬ ਸਵਾਇਆ।
1: ਮਿਥਿਆ ਮੋਮੇ ਮਮਤਾ ਮਾਇਆ।
0: ਮਿਥਿਆ ਰਾਜ ਯੋਵਨ ਤਨ ਮਾਲ।
1: ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਅਸਤੀ ਅਸਵ ਵਸਤਰਾ।
1: ਮਿਥਿਆ ਰੰਗ ਸੰਗ ਮਾਇਆ ਪ੍ਰੇਕ ਹਸਤਾ।
0: ਮਿਥਿਆ ਧਰੋਹ ਮੋਹ ਅਭਿਮਾਨ।
1: ਮਿਥਿਆ ਆਪ ਸੁਪਰ ਕਰਤ ਗੁਮਾਨ।
0: ਅਸਤਰ ਭਗਤ ਸਾਧਕੀ ਸਰਨ।
1: ਨਾਨਕ ਜਪ ਜਪ ਜੀਵੇ ਹਰਿ ਕੇ ਚਰਨ।
0: ਮਿਥਿਆ ਸਰਵਨ ਪਰ ਨਿੰਦਾ ਸੁਣੈ।
1: ਮਿਥਿਆ ਅਸਤਰ ਧਰਮ ਕੋ ਮਿਲੈ।

0: ਸਦਾ ਬਿਹਾਏ,
1: ਨੇਕ ਬਿਨਾ ਜੋ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਵਿਰਥੇ ਸਭ ਕਾਮ,
1: ਜੋ ਕਿਰਪਨ ਕੇ ਨਿਰਾਰਤ ਨਾਮ,
0: ਧਨ ਧਨ ਤੇ ਜਨ ਜਹ ਘਟ ਵਸਿਓ ਹਰ ਨਾਉ,
1: ਨਾਨਕ ਤਾਂ ਕੇ ਬਲ ਬਲ ਜਾਉ,
0: ਰਹਿਤ ਅਵਰ ਕਛ ਅਵਰ ਕਮਾਵਤ,
1: ਮਨੇ ਪ੍ਰੀਤ ਮੁਖੋਂ ਗੰਡ ਲਾਵਤ,
0: ਜਾਨਨ ਹਾਰ ਪ੍ਰਭੂ ਪਰਵੀਨ,
1: ਬਾਹਰ ਭੇਖ ਨ ਕਾਹੂ ਕੀਨ,
0: ਅਵਰ ਉਪਦੇਸੈ ਆਪ ਨਾ ਕਰੈ,
1: ਆਵਤ ਜਾਵਤ ਜਨ ਮੈ ਮਰੈ,
0: ਜਿਸ ਕੇ ਅੰਤ ਬਸੇ ਨਿਰੰਕਾਰ,
1: ਜਿਸਕੀ ਸੀਕ ਧਰੈ ਸੰਸਾਰ,
0: ਜੋ ਤੂੰ ਪਾਨੇ ਤਿਨ ਪ੍ਰਭ ਜਾਤਾ,
1: ਨਾਨਕ ਗੁਣ ਚਰਨ ਪ੍ਰਾਪਤਾ,
0: ਕਰੋ ਬੇਨਤੀ ਪਾਰ ਬ੍ਰਹਮ ਸਭ।

0: ਸਹਿ ਪ੍ਰਸਾਦਾ ਭੁੱਖਨ ਪਹਿਰੀਜੇ,
1: ਮਨ ਤੇ ਸਿਮਰਤ ਕਿਉ ਆਰਸ ਕੀਜੈ,
0: ਸਹਿ ਪ੍ਰਸਾਦ ਅਸਪ ਹਸਤ ਸਵਾਰੀ,
1: ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ,
0: ਸਹਿ ਪ੍ਰਸਾਦ ਬਾਗ ਮਿਲਖਤ ਨਾ,
1: ਰਾਖ ਪ੍ਰੋਏ ਪ੍ਰਭ ਆਪਣੇ ਮਨਾ,
0: ਜਿਨ ਤੇਰੀ ਮਨ ਵਣਤ ਬਣਾਈ,
1: ਉਠਤ ਬੈਠ ਸਤਿ ਸਹਿ ਧਿਆਈ।

ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ।

ਨਿਮਕ ਨਿਮਕ ਠਾਕੁਰ ਨਮਸਕਾਰ, ਨਾਨਕ ਉਹ ਅਪਰਸ ਸਗਲ ਨਿਸਤਾਰ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਪਰਤ੍ਰ ਰੂਪ ਨ ਪੇਖੈ ਨੇਤਰ, ਕਰਨਾ ਸੁਣੈ ਕਾਹੂ ਕੀ ਨਿੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਕਰਮ ਕਰਤ ਹੋਵੈ ਨਹਿ ਕਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਮਨ ਤਨ ਅੰਤਰ ਸਿਮਰਨ ਗੋਪਾਲ, ਆਪ ਦ੍ਰਿੜਹਿ ਅਬਰਹ ਨਾਮ ਜਪਾਵੈ, ਭਗਉਤੀ ਭਗਵੰਤ ਭਗਤ ਕਾ ਰੰਗ, ਮਨ ਤੇ ਵਿੰਸੈ ਸਗਲਾ ਭਰਮ, ਸਾਧ ਸੰਗ ਪਾਪਾ ਮਲ ਖੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਹਰ ਕੇ ਚਰਨ ਹਿਰਦੈ ਵਸਾਵੈ, ਸੋ ਪੰਡਤ ਜੋ ਮਨ ਪਰ ਬੋਧੈ, ਰਾਮ ਨਾਮ ਸਾਰ ਰਸ ਪੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਵੇਦ ਪੁਰਾਣ ਸਿਮਰਿਤ ਬੂਝੈ ਮੂਲ, ਚੌਹਬਰ ਨਾ ਕੋ ਦੇ ਉਪਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਜੋ ਜੋ ਜਪੈ ਤਿਸ ਕੀ ਗਤ ਹੋਏ, ਕਰ ਕਿਰਪਾ ਅੰਤਰੁਰ ਧਾਰੈ, ਸਰਬ ਰੋਗ ਕਾ ਔਖਦ ਨਾਮ, ਕਾਹੂ ਜੁਗਤ ਕਿਤੇ ਨਾ ਪਾਈਐ ਧਰਮ।

ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮਾਨ ਤੈਸਾ ਅਭਿਮਾਨ ਜੋ ਵਰਤਾਏ ਸਾਈ ਜੁਗਤ ਪਾਰ ਬ੍ਰਹਮ ਕੇ ਸਗਲੇ ਠਾਉ ਆਪੇ ਕਰਨ ਕਰਾਵਨ ਜੋਗ ਪਸਰਿਓ ਆਪ ਹੋਏ ਅੰਤ ਤਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ।

0: ਕਈ ਕੋਟ ਹੋਏ ਪੁਜਾਰੀ,
1: ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ ਪਏ ਤੀਰਥ ਵਾਸੀ,
1: ਕਈ ਕੋਟ ਮਨ ਭਰਮੈ ਉਦਾਸੀ,
0: ਕਈ ਕੋਟ ਵੇਦ ਕੇ ਸਰੋਤੇ,
1: ਕਈ ਕੋਟ ਈਸ਼ਰ ਹੋਤੇ,
0: ਕਈ ਕੋਟ ਆਤਮ ਧਿਆਨ ਧਾਰੈ,
1: ਕਈ ਕੋਟ ਕਰਿ ਧਾਮ ਵਿਚਾਰੈ,
0: ਕਈ ਕੋਟ ਨਵ ਤਨ ਨਾਮ ਧਿਆਵੈ,
1: ਨਾਨਕ ਕਰਤੇ ਕਾ ਅੰਤ ਨ ਪਾਵੈ,
0: ਕਈ ਕੋਟ ਭਏ ਅਭਿਮਾਨੀ,
1: ਕਈ ਕੋਟ ਅੰਤ ਅਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਅਭਿਗਤਮ ਨਿਖੋਰ,
0: ਕਈ ਕੋਟ ਪਰ ਦਰਬ ਕੋ ਹਿਰੇ,
1: ਕਈ ਕੋਟ ਪਰ ਦੁਖ ਨਾ ਕਰਹਿ,
0: ਕਈ ਕੋਟ ਮਾਇਆ ਸ਼ਰਮ ਮਾਹੇ,
1: ਕਈ ਕੋਟ ਪਰਦੇਸ ਪਰਮਾਹੇ,
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ,
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
0: ਕਈ ਕੋਟ ਸਿੱਧ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਪ ਪਾਏ,
1: ਕਈ ਕੋਟ ਪਾਥਰ ਬਿਰਖ ਨਿਪ ਜਾਏ,
0: ਕਈ ਕੋਟ ਪਵਨ ਪਾਣੀ ਬੈ ਸਾਂਤਰ,
1: ਕਈ ਕੋਟ ਦੇਸ ਭੂਮੰਡਲ,
0: ਕਈ ਕੋਟ ਸਸੀਅਰ ਸੂਰ ਨਖਿਅਤਰ,
1: ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ,
0: ਸਗਲ ਸਮਗਰੀ ਆਪਣੇ ਸੂਤ ਧਾਰੈ,
1: ਨਾਨਕ ਜਿਸ ਭਾਵੈ ਤਿਸ ਨਿਜ ਉਤਾਰੈ,
0: ਕਈ ਕੋਟ ਰਾਜਸ ਤਾਮਸ ਸਾਕਤ,
1: ਕਈ ਕੋਟ ਵੇਦ ਪ੍ਰਾਨ ਸਿਮਰਤਿ ਹਰ ਸਾਸਤ,
0: ਕਈ ਕੋਟ ਕੀਏ ਰਤਨ ਸਮੁੰਦ,
1: ਕਈ ਕੋਟ ਨਾਨਾ ਪ੍ਰਕਾਰ ਜੰਤਰ,
0: ਕਈ ਕੋਟ ਕੀਏ ਚਿਰ ਜੀਵੇ,
1: ਕਈ ਕੋਟ ਗਿਰੀ ਮੇਰ ਸਵਰਨ ਪੀਵੇ,
0: ਕਈ ਕੋਟ ਜਖੈ ਕਿੰਨਰ ਪਿਜਾਸ,
1: ਕਈ ਕੋਟ ਭੂਤ ਪ੍ਰੇ ਸੂਕਰ ਮਗਾਸ,
0: ਸਭ ਤੇ ਨੇਰੇ ਸਭ ਹੂੰ ਤੇ ਦੂਰ,
1: ਨਾਨਕ ਆਪ ਲਿਖ ਕਰਿਆ ਪਰ ਪੂਰ,
0: ਕਈ ਕੋਟ ਪਤਾਲ ਕੇ ਵਾਸੀ,
1: ਕਈ ਕੋਟ ਨਰਕ ਸਵਰਗਨ ਵਾਸੀ,
0: ਕਈ ਕੋਟ ਜਨਮੇ ਜੀਵੇ ਮਰੇ,
1: ਕਈ ਕੋਟ ਬਹੁ ਜੋਤੀ ਫਿਰੈ,
0: ਕਈ ਕੋਟ ਬੈਠਤ ਹੀ ਖਾਏ,
1: ਕਈ ਕੋਟ ਕਰ ਲੈ ਤਖ ਪਾਏ,
0: ਕਈ ਕੋਟ ਕੀਏ ਤਨਵੰਤ,
1: ਕਈ ਕੋਟ ਮਾਇਆ ਮੈਂ ਚਿੰਤ,
0: ਜੈ ਜੈ ਪਾਣਾ ਤੈ ਤੈ ਰਾਖੇ,
1: ਨਾਨਕ ਸਭ ਕਿਛ ਪ੍ਰਾਪਤੈ ਹਾਥੇ,
0: ਕਈ ਕੋਟ ਪਏ ਵੈਰਾਗੀ,
1: ਨਾਮ ਨਾਮ ਸੰਗ ਲੈ ਵਿਰਾਗੀ,
0: ਕਈ ਕੋਟ ਪ੍ਰਭ ਕੋ ਖੋ ਜਾਂਤੇ,
1: ਆਤਮ ਮੈਂ ਪਾਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭਿਆਸ, ਕਈ ਕੋਟ ਮੰਗੇ ਸਤਸੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਹੋਏ ਅਵਤਾਰ, ਕਈ ਬਾਰ ਪਸਰਿਓ ਪਸਾਰ, ਕਈ ਕੋਟ ਕੀ ਨੇਵ ਪਾਤ, ਤਾਂ ਕਾ ਅੰਤ ਨ ਜਾਣੇ ਕੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਕਈ ਕੋਟ ਤਤ ਕੇ ਬੇਤੇ, ਕਈ ਕੋਟ ਨਾਮ ਰਸ ਪੀਵੈ, ਕਈ ਕੋਟ ਨਾਮ ਗੁਣ ਗਾਵੈ,

0: ਹੁਕਮੇ ਹੁਕਮੇ ਅਨਕ ਰੰਗ ਪ੍ਰਕਾਰ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਾਪਾ ਵੈਤਾ ਪਾਥਰ ਧਰਾਵੈ ਪ੍ਰਾਪਾ ਵੈਤਾ ਹਰ ਗੁਣ ਭਾਖੈ
1: ਆਪ ਕਰੇ ਆਪਣ ਵਿਚਾਰ ਖੇਲੇ ਵਿਗਸੇ ਅੰਤਰ ਜਾਮੀ
2: ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਜੋਤਿਸ ਭਾਵੈ ਸੋਈ ਕਰਾਵੈ ਜੋਤਿਸ ਭਾਵੈ ਸੋਈ ਕਰੇ ਜੇ ਜਾਣਤ ਆਪਣੀ ਆਪ ਬਚੈ ਨਿਮਖ ਮੈਂ ਚਾਰ ਕੁੰਠ ਫਿਰ ਆਵੈ ਨਾਨਕ ਤੇ ਜਨ ਨਾਮ ਮਿਲੈ ਬਾਰ ਬ੍ਰਹਮ ਗਰੀਬਨ ਆਵਾਜ ਤਿਸ ਦਤ ਕਾਂਦੈ ਦਿਸ ਪ੍ਰਗਟਾਵੈ ਤਾਕਾ ਲੇਖਾ ਨਾ ਗਣੇ ਜਗਦੀਸ਼ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਨਾਨਕ ਜੀਵੈ ਦੇਖ ਵਡਾਈ ਕਰਨ ਕਰਾਵਨ ਸਰਬ ਕੋ ਨਾਥ ਜੋਤਿਸ ਭਾਵੈ ਸੋ ਫਲ ਥੀਓ ਕਬੂ ਸੋਗ ਹਰਖ ਰੰਗ ਹਸੈ ਕਬੂ ਊਬ ਆਕਾਸ ਪਿਆਲ ਨਾਨਕ ਆਪ ਮਿਲਾਵਨ ਹਾਰ ਕਬੂ ਸੋਏ ਰਹੇ ਦਿਨ ਰਾਤ ਕਬਹੂ ਸਰਬ ਕੀ ਹੋਤਰ ਵਾਲ ਕਬਹੁ ਭਖਾਰੀ ਨੀਚ ਕਾ ਸਾਜਾ ਕਬੂ ਭਲਾ ਭਲਾ ਕਹਾਵੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਸਿੱਧ ਸਾਧਕ ਮੁਖ ਗਿਆਨ ਅਨਕ ਜੋਨ ਪਰ ਮੈਂ ਪਰ ਮੀਆ ਜੋਤਿਸ ਭਾਵੇ ਨਾਨਕ ਦੂਜਾ ਵਰਨਾ ਕੋਏ ਉਸ ਸਥਾਨ ਤੇ ਬਹੁਰ ਨਾ ਆਵੈ ਉਸ ਸਥਾਨ ਕਾ ਨਹੀਂ ਬਨਾਸ ਸਦਾ ਵਸੇ ਪਾਰ ਭਰੰਕੇ ਰੰਗ ਜੋ ਜੋਤੀ ਸੰਗ

0: ਰਾਸ਼ਟਰਪਤੀ
1: ਸੰਤ ਕੇ ਦੁੱਖ ਨਾਰ ਜਾ ਘਟੇ ਸੰਤ ਕੇ ਦੁੱਖਨ ਸੁਖ ਸਭ ਜਾਏ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਸੰਤ ਕੇ ਦੁੱਖਨ ਤੇ ਮੁਖ ਪਵੇ ਸੰਤਨ ਕੇ ਦੁੱਖਨ ਸਰਪ ਜੋਨ ਪਾਏ ਸੰਤ ਕੇ ਦੁੱਖਨ ਤ੍ਰਿਸ਼ਨਾ ਮੇਂ ਜਲੇ ਸੰਤ ਕੇ ਦੁੱਖਨ ਤੇਜ ਸਭ ਜਾਏ ਸੰਤ ਦੁਖੀ ਕਾ ਥੋ ਕੋ ਨਾਹੇ ਸੰਤ ਕਾ ਨਿੰਦਕ ਮਹਾਤ ਤਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੇ ਦੁਖੀ ਕੋ ਨਾਹੀ ਠਾਓ ਸੰਤ ਕਾ ਦੁਖੀ ਅਦਵੀਤ ਤੇ ਟੁੱਟੇ ਸੰਤ ਕੇ ਦੁਖੀ ਕੋ ਅਧਿਆਨ ਪਰਮਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਸੰਤ ਕੇ ਦੁਖੀ ਕੋ ਅਵਰ ਨ ਰਾਖਨ ਹਾਰ ਸੰਤ ਕਾ ਦੁਖੀ ਓਮ ਬਿਲ ਲਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਸੰਤ ਕਾ ਦੁਖੀ ਛੁੱਟੇ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਕਿਰਤ ਨਿੰਦਕਾ ਧੁਰ ਹੀ ਪਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ ਪਿਆ ਕਰਤ ਨਾ ਮੇਟੇ ਕੋਏ ਸਭ ਕਰ ਤਿਸ ਕਿਉਂ ਕਰਨੇ ਹਾਰ ਪ੍ਰਭੀ ਉਸਤਦ ਕਰੋ ਦਿਨ ਰਾਤ ਸਭ ਕਿਛ ਵਰਤੇ ਤਿਸਕਾ ਕੀਆ ਆਪਣਾ ਖੇਲ ਆਪ ਕਰਨੇ ਹਾਰ

ਬੰਤ ਹੋਏ ਨਹੀਂ ਮੋਏ, ਤਨਵੰਤਾ ਹੋਏ ਕਿਆ ਕੋ ਗਰਬੇ, ਅਤ ਸੂਰਾ ਜੇ ਕਉ ਕਹਾਵੇ, ਜੇ ਕੋ ਹੋਏ ਬਹਿ ਦਾਰ, ਜਿਸ ਗੁਰ ਪ੍ਰਸ਼ਾਦ ਟੁੱਟੇ ਹੋ ਰੋਗ, ਜਿਉ ਮੰਦਰ ਕੋ ਥਾਮੇ ਥਮਨ, ਜਿਉ ਪਖਾਨ ਨਾਵ ਚੜ ਤਰੇ, ਜਿਉ ਅੰਧਕਾਰ ਦੀਪਕ ਪ੍ਰਗਾਸ, ਜਿਉ ਮਹਾ ਉਦਾਨ ਮੇ ਮਾਰਗ ਪਾਵੇ, ਤਿੰਨ ਸੰਤਨ ਕੀ ਵਾਛੋ ਧੂਰ, ਮਨ ਮੂਰਖ ਕਾਹੇ ਬਿਲਾਈਏ, ਦੁਖ ਸੁਖ ਪ੍ਰਭ ਦੇਵਨ ਹਾਰ, ਜੋ ਕੁਛ ਕਰੇ ਸੋਈ ਸੁਖ ਮਾਨ, ਕੌਣ ਬਸਤ ਆਈ ਤੇਰੇ ਸੰਗ, ਰਾਮ ਨਾਮ ਜਪ ਹਿਰਦੇ ਮਾਏ, ਜਿਸ ਵਖਰ ਕੋ ਲੈਣ ਤੂੰ ਆਇਆ, ਤਾਜੇ ਮਨ ਲੇ ਮਨ ਮੋਲ, ਲਾਦ ਖੇਪ ਸਤਹੇ ਸੰਗ ਚਾਲ, ਧਨ ਧਨ ਕਹੇ ਸਭ ਕੋਏ, ਇਹੋ ਵਪਾਰ ਬਿਰਲਾ ਵਪਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਸਾਧ ਕੀ ਤੂਰ ਕਰਿਓ ਇਸ਼ਨਾਨ, ਸਾਧ ਸੇਵਾ ਬੜ ਭਾਗੀ ਪਾਈਏ, ਅਨਕ ਬਿਘਨ ਤੇ ਸਾਧੂ ਰਾਖੇ, ਓਟ ਗਈ ਸਤਹੇ ਦਰ ਆਇਆ, ਮਿੱਤਰ ਕੋ ਜਿਵ ਵਾਲਨ ਹਾਰ।

ਜਪ ਜਨ ਸਦਾ ਸਦਾ ਦਿਨ ਰਹਿਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਜਾਂ ਕੇ ਮਨ ਗੁਰ ਕੀ ਪ੍ਰਤੀਤ ਭਗਤ ਭਗਤ ਸੁਣੀਏ ਤੈ ਲੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚੀ ਦ੍ਰਿਸ਼ਟ ਸੱਚਾ ਆਕਾਰ ਪਾਰ ਬ੍ਰਹਮ ਜਿਨ ਸੱਚ ਕਰ ਜਾ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸੇਵਕ ਪਰਿਵਾਰ ਸਰਦਾਰ ਹਰਕਮਲ ਵੀਰ ਸਿੰਘ ਜੀ, ਔਜਲਾ ਬੀਬੀ ਨਵਦੀਪ ਕੌਰ, ਤਿਨ੍ਹਾਂ ਵੱਲੋਂ ਬੇਟੇ ਕਾਕਾ ਮਹਾਰਾਜਨ ਸਿੰਘ ਔਜਲਾ ਅਤੇ ਸਮੂਹ ਔਜਲਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਗੁਰੂ ਘਰ ਵਿਖੇ ਪਾਵਨ ਬਾਣੀ ਦਾ ਆਸਰਾ ਲੈ ਕਰਕੇ ਸਾਧ ਸੰਗਤ ਜੀ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਤਿਨ੍ਹਾਂ ਦੇ ਭੋਗ ਦੇ ਸਲੋਕ ਆਪ ਜੀਆਂ ਨੇ ਸਰਵਣ ਕੀਤੇ ਹਨ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕਰਦੇ ਹਾਂ। ਉਪਰੰਤ 10 ਕੁ ਮਿੰਟ ਦੀ ਹਾਜ਼ਰੀ, 15 ਮਿੰਟ ਦੀ ਸਤਿਕਾਰਯੋਗ ਭਾਈ ਖਜਾਨ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਦ੍ਰਿੜ ਕਰਵਾਉਣਗੇ। 20 ਮਿੰਟ ਲਈ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ, ਉਹਨਾਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੀ, ਹੱਥ ਦੇ ਰਾਖਿਆ ਆਪਣੇ ਕਹੋ, ਸਾਸ ਸਾਸ ਪ੍ਰਤਪਾਲੀ, ਚਵਰ ਸ਼ਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਹਜ਼ੂਰੀ ਦੇ ਅੰਦਰ ਸੱਜ ਬੈਠੇ ਗੁਰੂ ਸਵਾਰੀ ਸਤਿਕਾਰੀ ਸਤਸੰਗੀ ਜਨੋ, ਆਓ ਇੱਕ ਵਾਰ ਫਿਰ ਆਪਣੀ ਰਸਣਾ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਦੁਆਰਾ ਵਾਹਿਗੁਰੂ ਦੇ ਸਿਮਰਨ ਨਾਲ ਪਵਿੱਤਰ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਪਾਵਨ ਬੋਲ ਗੁਰਫਤਿਹ ਦੀ ਸਾਂਝ ਕਰਦੇ ਹੋਏ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬਾ ਸੰਗਤ ਧੰਤਾ ਦੇ ਯੋਗ ਹੋ, ਜੋ ਸੇਵਕ ਪਰਿਵਾਰ ਨੇ ਗੁਰੂ ਸਾਹਿਬ ਜੀ ਦਾ ਆਸਰਾ ਲੈਂਦਿਆਂ ਹੋਇਆ ਚੜ੍ਹ

ਤੰਦਰੁਸਤੀ ਦੀਆਂ ਦਾਤਾਂ ਵਾਸਤੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਅਤੇ ਕੀਰਤਨ ਸਰਵਣ ਕੀਤੇ ਨੇ। ਉਹ ਚੰਦ ਮਿੰਟ ਦੀ ਹਾਜ਼ਰੀ ਗੁਰਮਤਿ ਵਿਚਾਰਾਂ ਦੇ ਦੁਆਰਾ ਵੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਲਗਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਗਿਆਨ ਦੀ ਸਾਂਝ ਕਰੀਏ ਜੀ। ਆਪ ਜੀ ਨੇ ਸ਼ਬਦ ਸਰਵਣ ਕੀਤੇ ਨੇ ਭਾਈ ਸਾਹਿਬ ਜੀ ਦੇ ਜੱਥੇ ਦੇ ਪਾਸੋਂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੀ ਰਾਖੇ ਆਪਣੇ ਕਉ ਸਾਸ ਸਾਸ ਪ੍ਰਤਪਲ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਇਹਨਾਂ ਪਾਵਨ ਬਚਨਾਂ ਦੇ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਦਾ ਹੈ ਮਨੁੱਖਾ ਜੀਵਨ ਦੇ ਦੁਆਰਾ, ਅਤੇ ਅਕਾਲ ਪੁਰਖ ਵਾਹਿਗੁਰੂ ਜੀ ਉਹਨੂੰ ਆਪਣਾ ਸੇਵਕ ਬਣਾ ਲੈਂਦੇ ਨੇ। ਜਦੋਂ ਸੰਸਾਰ ਦੇ ਕਾਇਨਾਤ ਦੇ ਵਿੱਚ ਸਿਰਜਣਾ ਦੀ ਗੱਲ ਆਪਾਂ ਦੇਖਦੇ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲੇ ਨੇ। ਚਾਹੇ ਕੋਈ ਪਸ਼ੂ ਹੈ, ਪੰਛੀ ਹੈ, ਕੋਈ ਹੋਰ ਜੂਨੀ ਹੈ, ਚਾਹੇ ਮਨੁੱਖ ਜੂਨੀ ਹੈ, ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਇੱਕ ਹੀ ਪਰਮਾਤਮਾ ਵਾਹਿਗੁਰੂ ਜੀ ਜਿਨ੍ਹਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਜਪਜੀ ਸਾਹਿਬ 'ਚ ਸਮਝਾਉਂਦੇ ਨੇ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਿ ਇਹ ਆਕਾਰ ਜੋ ਸੰਸਾਰ ਦਾ ਸ੍ਰਿਸ਼ਟੀ ਦਾ ਏ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਇਹ ਸਿਰਜਣਾ ਹੋਈ ਹੈ। ਫਿਰ ਇਹਦੇ ਅੰਦਰ ਹੀ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਜਿੰਨੇ ਜੀਵ ਜੰਤੂ ਨੇ ਜਾਂ ਮਨੁੱਖ ਜਾਤੀ ਹੈ, ਇਹ ਸਾਰਾ ਕੁਝ ਉਹਦੇ ਹੁਕਮ ਦੇ ਨਾਲ ਉਸ ਮਾਲਕ ਦੀ ਰਚਨਾ ਦੇ ਵਿੱਚ ਇਹਦੀ ਪੈਦਾਇਸ਼ ਹੁੰਦੀ ਹੈ। ਇਸ ਕਰਕੇ ਫਿਰ ਵਾਹਿਗੁਰੂ ਜੀ ਸਾਰਿਆਂ ਨੂੰ ਪੈਦਾ ਕਰਕੇ ਅਤੇ ਸੰਭਾਲਦੇ ਵੀ ਨੇ, ਜਿੰਨੇ ਵੀ ਜਿੰਨੀਆਂ ਵੀ ਜੂਨਿਆਂ ਦੀ ਆਪਾਂ ਗੱਲ ਕਰ ਲਈਏ, ਈਵਨ ਕਿ ਮਨੁੱਖਤਾ ਦੀ ਵੀ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਸਾਰਿਆਂ ਦੀ ਪਾਲਣਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਨੇ। ਇਸੇ ਕਰਕੇ ਅਸੀਂ ਬਚਨ ਪੜ੍ਹਦੇ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਪਾਲਣਾ ਉਹ ਸਾਰਿਆਂ ਦੀ ਕਰਦੇ ਨੇ, ਭੋਜਨ ਜਾਂ ਜਿਹੜੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਨੇ। ਪਰਵਰਿਸ਼ ਦੇ ਵਿੱਚ ਕੋਈ ਵੀ ਪਰਮਾਤਮਾ ਜੀ ਭੇਦਭਾਵ ਨਹੀਂ ਰੱਖਦੇ, ਕਿਉਂਕਿ ਨਿਰਭਉ ਅਤੇ ਨਿਰਵੈਰ ਹੈ। ਪਾਲਣਾ ਸਾਰਿਆਂ ਦੀ, ਮਨੁੱਖਤਾ ਦੀ ਗੱਲ ਕਰੀਏ, ਜੋ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਵਾਹਿਗੁਰੂ ਜੀ ਉਹਦੀ ਵੀ ਪਾਲਣਾ ਕਰਦੇ ਨੇ, ਉਹਨੂੰ ਵੀ ਜਨਮ ਦਿੰਦੇ ਨੇ, ਉਹਨੂੰ ਵੀ ਰਿਜਕ ਦਿੰਦੇ ਨੇ, ਉਹਦੀਆਂ ਵੀ ਲੋੜਾਂ ਪੂਰੀਆਂ ਕਰਦੇ ਨੇ। ਜਿਹੜਾ ਕੋਈ ਯਾਦ ਕਰਦਾ ਉਹਦੀ ਵੀ ਸੰਭਾਲ ਕਰਦੇ, ਜੋ ਨਹੀਂ ਬੰਦਗੀ ਕਰਦਾ ਵਾਹਿਗੁਰੂ ਜੀ ਉਹਦੀ ਵੀ ਸੰਭਾਲ ਕਰਦੇ ਨੇ। ਪਰ ਜਦੋਂ ਵਡਿਆਈ ਦੀ ਬੰਦਗੀ ਦੀ ਗੱਲ ਆਉਂਦੀ ਹੈ, ਉਦੋਂ ਸਤਿਗੁਰੂ ਜੀ ਸਮਝਾਉਂਦੇ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ ਏ ਪਰਮਾਤਮਾ ਵਾਹਿਗੁਰੂ ਜੀ ਵੀ ਫਿਰ ਉਹਦੇ ਨਾਲ ਪਿਆਰ ਕਰਦੇ, ਜਿਹੜਾ ਰੱਬ ਨੂੰ ਪਿਆਰ ਕਰਦਾ ਪਰਮਾਤਮਾ ਵੀ ਉਹਦੇ ਨਾਲ ਪਿਆਰ ਕਰਦੇ। ਆਪਾਂ ਦੇਖੀਏ ਜਿਵੇਂ ਇੱਕ ਮਾਂ ਬਾਪ ਦੀ ਸੰਤਾਨ ਆ, ਦੋ ਤਿੰਨ ਜਾਂ ਚਾਰ ਬੱਚੇ ਨੇ, ਸੰਭਾਲ ਉਹ ਸਾਰਿਆਂ ਦੀ ਕਰਦੇ ਨੇ, ਪੜ੍ਹਾਉਂਦੇ ਲਿਖਾਉਂਦੇ ਵੀ, ਦੁਨੀਆਂ ਦੀਆਂ ਸਾਰੀਆਂ ਹੀ ਉਹਦੀਆਂ ਖਵਾਇਸ਼ਾਂ ਪੂਰੀਆਂ ਕਰਦੇ ਨੇ। ਪਰ ਜਿਹੜੀ ਔਲਾਦ ਆਪਣੇ ਮਾਪਿਆਂ ਨੂੰ ਜ਼ਿਆਦਾ ਪਿਆਰ ਕਰਦੀ ਹੈ, ਮਾਪੇ ਵੀ ਉਹਦੇ ਨਾਲ ਬਹੁਤ ਪਿਆਰ ਕਰਦੇ ਆ। ਇਸੇ ਤਰ੍ਹਾਂ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਵੀ ਏਕ ਪਿਤਾ ਏਕ ਸਕੇ ਹਮ ਬਾਰਿਕ, ਉਹੀ ਸਾਡੇ ਪਿਤਾ ਨੇ, ਉਹੀ ਸਾਡੇ ਮਾਤਾ ਨੇ। ਅਸੀਂ ਬਾਣੀ ਵਿੱਚ ਵੀ ਪੜ੍ਹਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਫਿਰ ਜੋ ਪਰਮਾਤਮਾ ਦੇ ਨਾਲ ਭਗਤੀ ਦੇ ਦੁਆਰਾ ਪਿਆਰ ਪਾਉਂਦਾ ਏ, ਅਤੇ ਪਰਮਾਤਮਾ ਵੀ ਫਿਰ ਉਹਦੇ ਨਾਲ ਪਿਆਰ ਕਰਦੇ ਨੇ, ਅਤੇ ਉਹਦੀ ਹਰੇਕ ਜਗ੍ਹਾ 'ਤੇ ਸੰਭਾਲ ਕਰਦੇ ਨੇ, ਕਿਉਂਕਿ ਉਹ ਪਰਮਾਤਮਾ ਦਾ ਸੇਵਕ ਬਣ ਜਾਂਦਾ ਜਿਹੜਾ ਵੀ ਬੰਦਗੀ ਕਰਦਾ। ਅਤੇ ਜੋ ਪਰਮਾਤਮਾ ਦਾ ਸੇਵਕ ਬਣ ਗਿਆ, ਭਗਤ ਬਣ ਗਿਆ,
ਅਤੇ ਫਿਰ ਪਰਮਾਤਮਾ ਵਾਹਿਗੁਰੂ ਜੀ ਵੀ ਉਹਦੇ ਬਣ ਕੇ ਵਿਚਰਦੇ ਨੇ, ਉਹਨੂੰ ਕਿਤੇ ਵੀ ਔਖਾ ਸਮਾਂ ਨਹੀਂ ਆਉਣ ਦਿੰਦੇ। ਜਿਵੇਂ ਹੁਣੇ ਗੁਰੂ ਸਾਹਿਬ ਜੀ ਦੇ ਬਚਨ ਪੜ੍ਹੇ, ਨਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਉਹ ਪਰਮਾਤਮਾ ਆਪਣਾ ਬਿਰਧ ਸੰਭਾਲਦੇ ਨੇ। ਜੋ ਵੀ ਵਾਹਿਗੁਰੂ ਦੇ ਸੇਵਕ ਬਣ ਕੇ ਉਹਨੂੰ ਯਾਦ ਕਰਦੇ ਨੇ, ਫਿਰ ਵਾਹਿਗੁਰੂ ਜੀ ਉਹਨੂੰ ਔਖਾ ਸਮਾਂ ਨਹੀਂ ਵੇਖਣ ਦਿੰਦੇ। ਕਹੇ ਕੋਈ ਵੀ ਔਖੀ ਘਾਟੀ ਆਉਂਦੀ ਹੈ, ਕੋਈ ਦੁੱਖ ਸੁੱਖ ਦਾ ਸਮਾਂ ਆਉਂਦਾ ਹੈ, ਅਤੇ ਪਰਮਾਤਮਾ ਵਾਹਿਗੁਰੂ ਜੀ ਹਮੇਸ਼ਾ ਮਾਪਿਆਂ ਦੇ ਵਾਂਗ, ਮਿੱਤਰਾਂ ਦੇ ਵਾਂਗ, ਸੱਜਣਾਂ ਦੇ ਵਾਂਗ, ਭਰਾਵਾਂ ਦੇ ਵਾਂਗ ਉੱਥੇ ਉਹ ਸੇਵਕ ਦੀ ਰੱਖਿਆ ਕਰਦੇ ਨੇ। ਜਿਵੇਂ ਅਸੀਂ ਬਚਨ ਪੜ੍ਹਦੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ, ਸੇਵਕ ਕਹੋ ਨਿਕਟੀ ਹੋਏ ਦਿਖਾਵੈ। ਕਿ ਜਿੱਥੇ ਜਿੱਥੇ ਵੀ ਉਹ ਸੇਵਕ ਵਿਚਰਦਾ ਹੈ, ਆਪਣੇ ਸੇਵਕ ਕੀ ਆਪੇ ਰਾਖੈ, ਉਹ ਮਾਲਕ ਆਪਣੇ ਸੇਵਕਾਂ ਨੂੰ, ਜਿਹੜੇ ਵੀ ਸੇਵਕ ਬਣਦੇ ਨੇ, ਭਗਤ ਬਣਦੇ ਨੇ, ਬੰਦਗੀ ਕਰਦੇ ਨੇ, ਉਹ ਵਾਹਿਗੁਰੂ ਜੀ ਉਹਨਾਂ ਦੀ ਆਪ ਰੱਖਿਆ ਕਰਦੇ ਨੇ। ਅਤੇ ਫਿਰ ਬੰਦਗੀ ਦੀ ਦਾਤ ਵੀ ਆਪੇ ਦਿੰਦੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ। ਕਿਸੇ ਵੀ ਕਿਰਤ ਦੇ ਵਿੱਚ, ਕੰਮ ਦੇ ਵਿੱਚ ਸੇਵਕ ਕਿਤੇ ਵੀ ਦੁਨੀਆਂ ਦੇ ਕੋਨੇ ਦੇ ਵਿੱਚ ਜਾਂਦਾ ਹੈ ਨਾ, ਦੇਸ਼ ਪ੍ਰਦੇਸ਼ ਦੇ ਵਿੱਚ ਕਿਤੇ ਵੀ ਜਾਂਦਾ ਹੈ ਗੁਰੂ ਦਾ, ਪਰਮਾਤਮਾ ਦਾ ਸੇਵਕ, ਅਤੇ ਪਰਮਾਤਮਾ ਵਾਹਿਗੁਰੂ ਜੀ ਉੱਥੇ ਉੱਥੇ ਹੀ ਉਹਨੂੰ ਪਹੁੰਚ ਕੇ ਉਹਦੀ ਸਹਾਇਤਾ ਕਰਦੇ ਨੇ। ਕਿਉਂਕਿ ਸੇਵਕ ਨੂੰ ਭਰੋਸਾ ਹੋ ਜਾਂਦਾ ਹੈ ਕਿ ਮੈਂ ਜਿੱਥੇ ਵੀ ਜਾਵਾਂਗਾ ਮੇਰਾ ਵਾਹਿਗੁਰੂ ਜੀ ਸਦਾ ਹੀ ਅੰਗ ਸੰਗ ਮੇਰੇ ਨਾਲ ਰਹਿਣਗੇ। ਜਦੋਂ ਅਸੀਂ ਬਚਨ ਪੜ੍ਹਦੇ, ਤੂੰ ਸਭਨੀ ਥਾਈਂ ਜਿੱਥੇ ਹਾਂ ਜਾਈਂ, ਸਾਚਾ ਸਿਰਜਣ ਹਾਰ ਜੀਓ। ਵਾਹਿਗੁਰੂ ਜੀ ਮੈਂ ਜਿੱਥੇ ਵੀ ਜਾਂਦਾ ਹੈ, ਤੂੰ ਸਭਨੀ ਥਾਈਂ ਮੈਨੂੰ ਉੱਥੇ ਤੁਸੀਂ ਦਿਖਾਈ ਦਿੰਦੇ ਹੋ। ਮੈਂ ਜੰਗਲਾਂ 'ਚ ਜਾਵਾਂ, ਪਹਾੜਾਂ 'ਤੇ ਜਾਵਾਂ, ਮੈਂ ਦੁਨੀਆਂ ਵਿੱਚ ਵਿਚਰਾਂ, ਮਾਰੂਥਲ 'ਤੇ ਜਾਵਾਂ, ਪਾਣੀ ਨੂੰ ਵੇਖਾਂ, ਜਿੱਥੇ ਵੀ ਮੈਂ ਦੇਖਦਾ ਹੈ ਵਾਹਿਗੁਰੂ ਜੀ ਤੁਹਾਡਾ ਉੱਥੇ ਹੀ ਵਾਸਾ ਮੈਨੂੰ ਦਿਖਾਈ ਦਿੰਦਾ ਹੈ। ਕਿਉਂ ਦਿਖਾਈ ਦਿੰਦਾ? ਕਿਉਂਕਿ ਸੇਵਕ ਦੇ ਨਾਲ ਪਰਮਾਤਮਾ ਨੇ ਰਹਿਣਾ ਹੀ ਰਹਿਣਾ ਹੈ। ਇਸੇ ਕਰਕੇ ਸਤਿਗੁਰੂ ਜੀ ਸਮਝਦੇ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਸਾਡੇ ਵਰਗੇ ਜਿਹੜੇ ਜੀਵ ਹੈ, ਇਹਨਾਂ ਨੂੰ ਪਰਮਾਤਮਾ ਦੀ ਦੀਦਾਰ ਹੋਣ ਜਾਂ ਨਾ ਹੋਣ, ਪਰ ਜਿਹੜਾ ਸੇਵਕ ਬਣ ਜਾਂਦਾ ਉਹਨੂੰ ਸਦਾ ਹੀ ਪਰਮਾਤਮਾ ਜੀ ਅੰਗ ਸੰਗ ਦਿਖਾਈ ਦਿੰਦੇ ਨੇ। ਅਤੇ ਉਹ ਤਾਂ ਫਿਰ ਇੱਕੋ ਹੀ ਗੱਲ ਮੂੰਹ ਦੇ ਵਿੱਚੋਂ ਕਹਿੰਦੇ ਨੇ, ਜਹਿ ਜਹਿ ਪੇਖੋਂ ਤਹਿ ਹਜ਼ੂਰ, ਦੂਰ ਕਤਹੋਂ ਨਾ ਜਾਈ। ਵਾਹਿਗੁਰੂ ਜੀ ਮੈਂ ਜਿੱਥੇ ਵੀ ਦੇਖਦਾ ਹੈ ਤੁਹਾਨੂੰ, ਜਿੱਥੇ ਵੀ ਮਹਿਸੂਸ ਕਰਦਾ ਹੈ ਤੁਹਾਡੇ ਦੀਦਾਰ, ਉੱਥੇ ਮੈਨੂੰ ਹੁੰਦੇ ਨੇ, ਤੁਸੀਂ ਉੱਥੇ ਹੀ ਹਾਜ਼ਰ ਨਾਜ਼ਰ ਹੋ। ਅਤੇ ਇਸ ਕਰਕੇ ਜਦੋਂ ਪਰਮਾਤਮਾ ਵਾਹਿਗੁਰੂ ਨੂੰ ਸੇਵਕ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ, ਅਤੇ ਗੁਰਦੇਵ ਜੀ ਇਸੇ ਕਰਕੇ ਸਮਝਾਉਂਦੇ, ਔਖੀ ਘੜੀ ਨਾ ਦੇਖਣ ਦੇਈ, ਉਹ ਫਿਰ ਆਪਣੇ ਸੇਵਕ ਨੂੰ ਔਖਾ ਸਮਾਂ ਨਹੀਂ ਵੇਖਣ ਦਿੰਦੇ। ਉਹ ਭਗਤ ਪ੍ਰਹਿਲਾਦ ਵਾਂਗ ਜੇ ਕੋਈ ਯਾਦ ਕਰਦਾ ਹੈ ਅਤੇ ਹਰਨਾਕਸ਼ ਤੋਂ ਬਚਾਉਣ ਵਾਸਤੇ ਉੱਥੇ ਵੀ ਪਹੁੰਚ ਜਾਂਦੇ ਨੇ। ਇਸ ਕਰਕੇ ਆਪਣਾ ਬਿਰਧ ਸੰਭਾਲੇ, ਪਰਮਾਤਮਾ ਜੀ ਆਪਣਾ ਸੁਭਾਅ ਚਿੱਤ ਦੇ ਵਿੱਚ ਰੱਖਦੇ ਨੇ। ਉਹ ਸੇਵਕ ਦੇ ਗੁਣ ਔਗਣ ਨਹੀਂ ਦੇਖਦੇ ਕਿ ਇਹਦੇ ਅੰਦਰ ਗੁਣ ਕਿੰਨੇ ਨੇ ਅਤੇ ਔਗਣ ਕਿੰਨੇ ਨੇ। ਜਿਹੜਾ ਸੇਵਕ ਵੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਉਸ ਵਾਹਿਗੁਰੂ ਦੇ ਅੱਗੇ, ਫਿਰ ਪਰਮਾਤਮਾ ਵਾਹਿਗੁਰੂ ਜੀ ਆਪਣਾ ਬਿਰਧ ਸੰਭਾਲਦੇ ਨੇ। ਹੱਥ ਦੇ ਰਾਖੈ ਆਪਣੇ ਕਹੋ, ਸਾਸ ਸਾਸ ਪ੍ਰਤਪਾਲੇ। ਫਿਰ ਹੱਥ ਦੇ ਕੇ ਰੱਖਿਆ ਕਰਦੇ ਨੇ ਆਪਣੇ ਸੇਵਕ ਦੀ, ਸਵਾਸ ਵਾਸ ਉਹਦੀ ਸੰਭਾਲ ਕਰਦੇ ਨੇ। ਅਤੇ ਗੁਰਦੇਵ ਜੀ ਇਸੇ ਕਰਕੇ ਕਹਿਣ ਲੱਗੇ, ਮੇਰਾ ਉਸ ਦਿਆਲੂ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਹੈ। ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਮੇਰਾ ਵੀ ਹੁਣ ਚਿੱਤ ਪਤਾ ਜਦੋਂ ਲੱਗਾ ਨਾ ਕਿ ਪਰਮਾਤਮਾ ਸਹਾਇਤਾ ਕਰਦੇ ਨੇ ਸੇਵਕਾਂ ਦੀ, ਹੁਣ ਮੈਂ ਵੀ ਸੇਵਕ ਬਣ ਕੇ ਆਪਣਾ ਚਿੱਤ ਪਰਮਾਤਮਾ ਦੇ ਨਾਲ ਲਾ ਲਿਆ। ਕਿਸ ਪਰਮਾਤਮਾ ਦੇ ਨਾਲ ਜੀ? ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਜੋ ਆਦਿ ਤੋਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਨੂੰ ਸੰਭਾਲਦੇ ਨੇ ਅਤੇ ਸਾਡਾ ਮਿੱਤਰ ਬਣਦੇ ਨੇ, ਉਹ ਮੇਰਾ ਧੰਤਾ ਦਾ ਯੋਗ ਮਿੱਤਰ ਹੈ ਉਹ ਵਾਹਿਗੁਰੂ ਜੀ, ਜੋ ਸਾਡਾ ਮਿੱਤਰ ਬਣ ਕੇ ਮੇਰੀ ਸੰਭਾਲ ਕਰਦੇ ਨੇ। ਇਸੇ ਕਰਕੇ ਕਹਿਣ ਲੱਗੇ, ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਵਡਾਈ। ਹੁਣ ਜਦੋਂ ਮੈਂ ਉਹਦੇ ਨਾਲ ਪਿਆਰ ਪਾ ਲਿਆ, ਉਹਦੇ ਕੌਤਕ ਵੇਖ ਵੇਖ ਕੇ ਮੇਰੇ ਮਨ ਦੇ ਵਿੱਚ ਹੈਰਾਨੀ ਹੁੰਦੀ। ਮਨ ਬਿਲਾਸ ਭਈ, ਬਿਲਾਸ ਦਾ ਭਾਵ ਅਚਰਜਤਾ,
ਕਿ ਜਦੋਂ ਜਦੋਂ ਅਸੀਂ ਉਸ ਮਾਲਕ ਦੇ ਕੌਤਕ ਦੇਖਦੇ ਸੰਸਾਰ ਵਿੱਚ ਮੇਰੇ ਮਨ ਵਿੱਚ ਅਚਰਜਤਾ ਪੈਦਾ ਹੁੰਦੀ ਹੈ। ਮਨ ਬਿਲਾਸ ਭਾਈ ਸਾਹਿਬ ਕੀ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਕਹਿਣ ਲੱਗੇ ਭਾਈ ਤੁਸੀਂ ਵੀ ਉਸ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਆਨੰਦ ਪ੍ਰਾਪਤ ਕਰੋ ਜਿਹੜਾ ਹਮੇਸ਼ਾ ਹੀ ਮਨੁੱਖ ਦੀ ਪੈਜ ਰੱਖਦਾ ਹੈ, ਜੋ ਹਮੇਸ਼ਾ ਹੀ ਸੇਵਕ ਦੀ ਰੱਖਿਆ ਕਰਦਾ ਹੈ। ਸੋ ਸੇਵਕ ਪਰਿਵਾਰ ਨੇ ਜਿਵੇਂ ਗੁਰੂ ਜੀ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਪਰਸੇ ਨੇ, ਸਤਿਗੁਰੂ ਜੀ ਕਿਰਪਾ ਕਰਨ ਸਾਡਾ ਵਿਸ਼ਵਾਸ ਭਰੋਸਾ ਇਸੇ ਤਰ੍ਹਾਂ ਹੀ ਸਾਰਿਆਂ ਦਾ ਪਰਮਾਤਮਾ 'ਤੇ ਬਣਿਆ ਰਹੇ। ਸਤਿਗੁਰੂ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਸਤਿਗੁਰੂ ਹੋਏ ਦਇਆਲਤਾ ਸ਼ਰਧਾ ਪੂਰੀ ਹੈ, ਸਤਿਗੁਰੂ ਜੀ ਕਿਰਪਾ ਕਰਨ ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਕਰਨ ਜੀ ਭੁੱਲ ਚੁੱਕ ਦੀ ਖਿਮਾ ਜੀ। ਇਹਦੇ ਨਾਲ ਹੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦੁ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ

ਤੇਰਾ ਸਭ ਕਿਛੁ ਹੈ। ਜਿਸ ਦੇਹੀ ਸੋ ਪਾਵਈ, ਸਦਾ ਸਿਫ ਸਲਾਹ ਤੇਰੀ। ਨਾਮ ਮਨ ਵਸਾਵਈ, ਨਾਮ ਜਿਨ ਕੈ ਮਨ ਵਸਿਆ। ਵਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਹੋ ਸਾਚ ਨਾਮ ਹੀ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਪੁਜਾਈਆਂ।

ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋਂ ਤੁਧ ਧਿਆਈ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ, ਰਿਆਇਤ ਦੇਖ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਹੈ। ਉਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਬਜਾਵੇ ਤੰਤੀ ਤਿਉਂ ਬਾਜੇ ਜੰਪ, ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਕਿਰਪਾ ਕੀਤੀ ਹੈ, ਆਪਣੇ ਸੇਵਕ ਪਰਿਵਾਰ ਨੂੰ ਭਲੇ ਉੱਦਮ ਬਖਸ਼ਿਸ਼ ਕੀਤੇ ਹਨ। ਆਪ ਜੀ ਦੀ ਬਖਸ਼ੀ ਪ੍ਰੇਰਨਾ ਅਤੇ ਉੱਦਮ ਦਾ ਸਦਕਾ ਆਪ ਜੀਆਂ ਦੇ ਦਰ ਘਰ ਦੇ ਸੇਵਕ ਸਰਦਾਰ ਹਰਕਮਲ ਵੀਰ ਸਿੰਘ ਔਜਲਾ, ਬੀਬੀ ਨਵਦੀਪ ਕੌਰ ਔਜਲਾ ਵੱਲੋਂ, ਬੇਟੇ ਕਾਕਾ ਅਮਰਾਜਨ ਸਿੰਘ ਔਜਲਾ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਮੂਹ ਔਜਲਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਨਿਰਵਿਘਨਤਾ ਦੇ ਸਹਿਤ ਸੰਪੂਰਨ ਹੋਏ ਹਨ, ਭੋਗ ਪਏ ਹਨ। ਸਤਿਗੁਰੂ ਭੋਗ ਤੋਂ ਉਪਰੰਤ ਗੁਰੂ ਗਰੀਬ ਨਿਵਾਜ ਪਿਤਾ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਹਨ। ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਪਾਠ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਪਰਿਵਾਰ ਵੱਲੋਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਜੀ,
ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਔਜਲਾ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰੂ ਜੀ, ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ, ਬੇਟੇ ਕਾਕਾ ਮਹਾਰਾਜਨ ਸਿੰਘ ਔਜਲਾ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਦੇ ਹੋਏ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਗੁਰੂ ਗਰੀਬ ਨਿਵਾਜ ਪਿਤਾ ਜੀ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਰਾਸ ਕਰਨਾ, ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਸਮੂਹ ਪਰਿਵਾਰ ਨੂੰ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਜੀ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੀ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੇਵਕ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਅੱਜ ਦਿਨ ਦੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਅਰਪਣ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਗੁਰੂ ਗਰੀਬ ਨਿਵਾਜ ਪਿਤਾ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤ ਮਾਣ ਸਤਿਕਾਰ ਬਖਸ਼ਿਸ਼ ਕਰਨੇ ਜੀ, ਹਰ ਮਦਾਨੇ ਫਤਿਹ ਕਰਨੀ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਪਰਿਵਾਰ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਰਹਿਣਾ ਜੀ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀਆਂ ਸ਼ੁਭ ਅਸੀਸਾਂ ਬਖਸ਼ੋ ਜੀ, ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰਬਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਜੋ ਸੇਵਕ ਪਰਿਵਾਰ ਸਮੂਹ ਔਜਲਾ ਪਰਿਵਾਰ ਵੱਲੋਂ ਪਿਛਲੇ ਦਿਨੀ ਗੁਰੂ ਘਰ ਵਿਖੇ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ, ਤਿਨ੍ਹਾਂ ਦੇ ਭੋਗ ਪਏ ਹਨ। ਉਪਰੰਤ ਦੀਵਾਨ ਸਜੇ ਆਪ ਸੰਗਤਾਂ ਨੇ ਸਾਰੇ ਪਰਿਵਾਰ ਸਮੇਤ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਰਹਿਮਤ ਕਰਨ। ਸੇਵਕ ਪਰਿਵਾਰ ਵੱਲੋਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕਰਕੇ ਸਤਿਗੁਰਾਂ ਦੀ ਪਾਵਨ ਅਸਥਾਨਾਂ ਵਿਖੇ ਸ਼੍ਰੀ ਸਹਿਜ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ, ਸਤਿਗੁਰੂ ਜੀ ਸਭ ਪਰਿਵਾਰ ਦੀ ਸੇਵਾ ਦਰ ਪ੍ਰਵਾਨ ਕਰਨ ਅਤੇ ਭਾਵਨਾਵਾਂ ਸਤਿਗੁਰੂ ਜੀ ਗੁਰਮਤ ਅਨੁਸਾਰ ਪੂਰੀਆਂ ਕਰਨ ਜੀ। ਪਰਿਵਾਰ ਦਾ, ਸਮੂਹ ਔਜਲਾ ਪਰਿਵਾਰ ਦਾ ਅਤੇ ਆਪ ਸੰਗਤਾਂ ਦਾ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਦੇਗ ਵਰਤ ਰਹੀ ਹੈ ਸਾਧ ਸੰਗਤ ਜੀ, ਉਸ ਤੋਂ ਉਪਰੰਤ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ। ਆਪ ਸਾਰੀਆਂ ਸੰਗਤਾਂ ਨੂੰ ਪਿਆਰ ਅਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕੇ ਤੋਂ ਬਗੈਰ ਨਾ ਜਾਵੇ ਜੀ। ਫਿਰ ਤੋਂ ਆਪ ਸਾਰੀ ਸੰਗਤ ਦਾ ਅਤੇ ਸੇਵਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ